ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਦਨਾ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੀ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਹਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ ਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਂਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਅਸਾ ਮੁਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡਾ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਬਿਨ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਉਤ ਭੁੱਖੈ ਖਾਇ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ। ਸੱਚਾ ਸਾਹਿਬ ਸੱਚੈ ਨਾਇਨ ਹਉ, ਸੱਚੇ ਨਾਮ ਕੀ ਤਿਲ ਵੜਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜਿਆ ਤੇਵਣ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਲੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗ

मिल जन नानक नाम परगास राग गुजरी महला पंजवा।

ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਮਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਸਭ ਨਿਧਾ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ

ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਨਿਕਦੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰਮ ਪਰਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ

ਦੇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਕ ਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਪਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਗੁਰੂ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ।

ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਿਥਮ

ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰੀ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਅਵਰਛਾ ਮੇਰੀ ਤੁਮ ਕਰੋ, ਸਿੱਖਿਓ ਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੀ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਨ ਸੰਤ ਸੁਖਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ।

ਸੱਚ ਨਾਮ ਮੇਰਾ ਆਧਾਰ ਹੋਵਾ ਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਧਾਰੋ।

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੇ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਉਜਲ ਬਿਕਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥ ਕੋਏ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੋਂ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ।

ਜਿਤ ਮਿਲਿਆ ਚੁੱਕੇ ਸਭ ਸੋਗ।

ਜਿਤ ਮਿਲਿਆ ਚੁੱਕੇ ਸਭ ਸੋਗ।

ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ

ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼ ਹੈ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 280 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਜੀਵਨ ਸੰਬੰਧੀ ਸਾਡੇ ਸਨਮੁਖ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 13 ਪਦਾ ਨੰਬਰ 4 ਜੋ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਮਿਹਰਾਮਤ ਬਖਸ਼ਿਸ਼ ਕੀਤੀ, ਸਤਿਗੁਰੂ ਜੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਬਖਸ਼ਿਸ਼ ਕਰਦੇ ਸੰਤ ਕਾ ਦੋਖੀ ਸਦਾ ਅਪਵਿੱਤ। ਸਤਿਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਕਰਦਿਆਂ ਸਮਝਾਇਆ, ਮਹਾਰਾਜ ਜੀ ਕਹਿਣਗੇ ਸੰਤ ਕਾ ਦੋਖੀ, ਜਿੱਥੇ ਸੰਤ ਪੁਰਖ ਗੁਰਮੁਖ ਅਭਿਆਸੀਆਂ ਦਾ ਜੋ ਦੋਖੀ ਹੈ, ਨਿੰਦਕ ਹੈ, ਜਾਂ ਉਹਨਾਂ ਪ੍ਰਥਾਏ ਨਿੰਦਕ ਬਿਰਤੀ ਰੱਖਣ ਦੀ ਆਦਤ ਬਣ ਚੁੱਕੀ ਹੈ, ਸਤਿਗੁਰੂ ਜੀ ਕਹਿਣ ਲੱਗੇ ਸੰਤ ਕਾ ਦੋਖੀ ਸਦਾ ਅਪਵਿੱਤ। ਮਹਾਰਾਜ ਕਹਿਣਗੇ ਗੁਰਮੁਖਾਂ ਸੰਤ ਪੁਰਖਾਂ ਦੀ ਨਿੰਦਾ, ਉਹਨਾਂ ਦਾ ਦੋਖ ਜੀਵਨ ਦੇ ਵਿੱਚ ਧਾਰਨ ਕਰਨ ਵਾਲਾ ਮਨੁੱਖ ਜਿਹੜਾ ਹੈ ਉਹਦੇ ਜੀਵਨ ਦੇ ਅੰਦਰ ਸਦਾ ਅਪਵਿੱਤਰਤਾ ਹੈ, ਉਹ ਮਨ ਕਰਕੇ ਮਲੀਨ ਹੈ, ਅਪਵਿੱਤ ਹੈ। ਅਤੇ ਇਸ ਜੀਵਨ ਦੇ ਵਿੱਚ ਵਿੱਤ ਨਾਮ ਧਨ ਤੋਂ ਵੀ ਹੈ ਕਿ ਉਹ ਧਨ ਦੀ ਖੁਆਰੀ ਦਾ ਪਾਤਰ ਵੀ ਬਣਦਾ, ਪਰ ਅਪਵਿੱਤ ਦਾ ਅਰਥ ਸਪਸ਼ਟ ਹੈ ਕਿ ਜਿੱਥੇ ਪਵਿੱਤਰਤਾ ਨਾ ਹੋਵੇ। ਐੜਾ ਸ਼ਬਦ ਲੱਗ ਕੇ ਉਸ ਦੇ ਅਰਥ ਬਦਲ ਜਾਂਦੇ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਸੰਤ ਕਾ ਦੋਖੀ ਹੈ ਉਹ ਸਦਾ ਅਪਵਿੱਤ ਹੈ, ਉਹਦੇ ਮਨ ਦੀ ਮਲੀਨਤਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ, ਉਹਦਾ ਸੁਭਾਅ ਬਣਿਆ ਰਹਿੰਦਾ ਹੈ ਕਿ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜੋ ਬਿਤਾਲਿਆ, ਕਹਿ ਨਾਨਕ ਜੀ ਨੇ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਸੰਤ ਕਾ ਦੋਖੀ ਸਦਾ ਅਪਵਿੱਤ, ਭਾਵ ਪਵਿੱਤਰਤਾ ਤੋਂ ਸੱਖਣਾ ਹੋ ਗਿਆ, ਸਦਾ ਅਪਵਿੱਤਰ ਹੈ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ, ਮਹਾਰਾਜ ਜੀ ਕਹਿੰਦੇ ਉਹ ਕਦੀ ਵੀ ਅਸਲ ਵਿੱਚ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ ਜੋ ਸੰਤ ਪੁਰਖਾਂ ਦਾ ਦੋਖੀ ਹੋਵੇ, ਉਹ ਕਿਸੇ ਦਾ ਮਿੱਤਰ ਨਹੀਂ ਹੈ। ਅੱਜ ਨਹੀਂ ਤਾਂ ਕੱਲ੍ਹ ਉਹ ਆਪਣੇ ਮਤਲਬ ਵਾਸਤੇ ਤੁਹਾਡੀ ਵਰਤੋਂ ਕਰ ਸਕਦਾ ਹੈ, ਜਿੱਦਣ ਮਤਲਬ ਨਿਕਲ ਗਿਆ ਉਦਣ ਜਿਹੜਾ ਹੈ ਉਹ ਤੁਹਾਡੇ ਜੀਵਨ ਦੀ ਉਹਦੇ ਵਾਸਤੇ ਕੋਈ ਕਦਰ ਨਹੀਂ ਹੈ।
ਤੁਹਾਡਾ ਜੀਵਨ ਉਹਦੇ ਵਾਸਤੇ ਰੱਤੀ ਭਰ ਵੀ ਕੰਮ ਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਥਨ ਕਰਦਿਆਂ ਸਮਝਾ ਦਿੱਤਾ। ਸਤਿਗੁਰੂ ਕਹਿਣ ਲੱਗੇ, ਗੁਰਮੁਖ ਸੰਤ ਪੁਰਖ ਜਿਹੜਾ ਹੈ ਉਹਦਾ ਦੋਖ ਚਿਤਵਣ ਵਾਲਾ ਬੰਦਾ ਜਿਹੜਾ ਹੈ ਉਹ ਕਿਸੇ ਦਾ ਮਿੱਤਰ ਨਹੀਂ ਹੈ। ਉਹ ਕਿਸੇ ਨਾਲ ਮਿੱਤਰਤਾ ਚਿਤਵਣ ਦੀ ਯੋਗਤਾ ਨਹੀਂ ਰੱਖਦਾ, ਅੱਜ ਨਹੀਂ ਤੇ ਕੱਲ ਉਹ ਤੁਹਾਡੇ ਜੀਵਨ ਦੇ ਅਧਿਕਾਰ ਨੂੰ ਖਤਮ ਕਰਕੇ ਰੱਖਦਾ ਹੈਗਾ। ਉਹ ਤੁਹਾਡੀ ਸੰਗਤ ਵਿੱਚ ਆ ਕੇ ਤੁਹਾਡੇ ਜੀਵਨ ਨੂੰ ਜਿਹੜਾ ਹੈ ਉਹ ਵਰਤੋਂ ਵਿੱਚ ਲਿਆ ਕੇ ਅਖੀਰ 'ਤੇ ਤੁਹਾਨੂੰ ਖਤਮ ਕਰ ਦੇਗਾ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਹ ਸਾਰਾ ਕੁਝ ਮਤਲਬ ਦਾ ਹੈ। ਸੰਤ ਕਾ ਦੁਖੀ ਮਹਾਰਾਜ ਕਹਿਣ ਲੱਗੇ ਕਿਸੇ ਕਾ ਨਹੀਂ ਮੇਤੋਂ, ਕਿਸੇ ਦਾ ਮਿੱਤਰ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਤ ਕੇ ਦੁਖੀ ਕੋ ਡਾਨ ਲੱਗੇ। ਡਾਨ ਦਾ ਅਰਥ ਹੈ ਡੰਨ ਲੱਗਣਾ, ਸਜ਼ਾ ਲੱਗਣੀ। ਮਹਾਰਾਜ ਜੀ ਕਹਿੰਦੇ ਉਹ ਸਦੀਵੀ ਸਜ਼ਾ ਦਾ ਪਾਤਰ ਬਣਿਆ ਰਹਿੰਦਾ, ਕਿਸੇ ਨਾ ਕਿਸੇ ਪਾਸਿਓਂ ਡੰਨ ਲੱਗਾ ਹੀ ਰਹਿੰਦਾ, ਕਿਸੇ ਨਾ ਕਿਸੇ ਪਾਸਿਓਂ ਘਾਟਾ ਪੈਂਦਾ ਰਹਿੰਦਾ, ਕਿਸੇ ਨਾ ਕਿਸੇ ਪਾਸਿਓਂ ਉਹਦੇ ਜੀਵਨ ਦੇ ਅੰਦਰ ਘਾਟ ਰਹਿੰਦੀ ਹੈ, ਕਿਸੇ ਨਾ ਕਿਸੇ ਪਾਸਿਓਂ ਉਹਦਾ ਜੀਵਨ ਜਿਹੜਾ ਹੈ ਔਰ ਉਹ ਵਿਕਾਰਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜ ਜੀ ਕਹਿਣ ਲੱਗੇ ਸਦੀਵੀ ਜਿਹੜਾ ਹੈ ਉਹ ਡੰਡ ਦਾ ਪਾਤਰ ਬਣਿਆ ਫਿਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਤ ਕਾ ਦੁਖੀ, ਸੰਤ ਕੇ ਦੁਖੀ ਕੋ ਡਾਨ ਲੱਗਿਆ, ਡੰਨ ਲੱਗਦਾ ਹੈ, ਉਹ ਡੰਡਿਤ ਹੁੰਦਾ ਹੈ, ਉਹਦੇ ਜੀਵਨ ਦੇ ਅੰਦਰ ਇਹ ਦੁਖਾਂਤ ਵਾਪਰਦਾ ਹੈ। ਸਦੀਵੀ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਤਕਲੀਫ ਜਿਹੜੀ ਹੈ ਉਹਦੇ ਜੀਵਨ ਦੇ ਅੰਦਰ ਉਹਨੂੰ ਘੇਰਾ ਪਾਉਂਦੀ ਰਹਿੰਦੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ, ਸਤਿਗੁਰੂ ਜੀ ਕਹਿੰਦੇ ਸੰਤ ਕੇ ਦੁਖੀ ਕਹੋ ਸਭ ਤਿਆਗਿਆ। ਮਹਾਰਾਜ ਜੀ ਕਹਿਣਗੇ ਜਿੱਦਣ ਸੰਤ ਦੁਖੀ ਬੰਦੇ ਦਾ ਜੀਵਨ ਦੇ ਵਿੱਚ ਆਪਾਂ ਵਰਤਾਰਾ ਵੇਖਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹਨੂੰ ਸਾਰੇ ਜਾਣੇ ਤਿਆਗ ਦਿੰਦੇ। ਜਦੋਂ ਕੋਈ ਸੰਤ ਦੀ ਨਿੰਦਾ, ਗੁਰਮੁਖ ਅਭਿਆਸੀ ਬੰਦਗੀ ਵਾਲੇ ਦੀ ਨਿੰਦਾ ਅਤੇ ਉਹਦੇ ਦੁੱਖ 'ਤੇ ਉੱਤਰ ਆਉਂਦਾ, ਸਤਿਗੁਰੂ ਜੀ ਕਹਿੰਦੇ ਸਾਰੇ ਲੋਕ ਉਹਦਾ ਤਿਆਗ ਕਰਨਾ ਸ਼ੁਰੂ ਕਰ ਦਿੰਦੇ। ਉਹਦੇ ਜੀਵਨ ਨਾਲੋਂ ਆਪਣੀ ਦੂਰੀ ਬਣਾਉਣ ਦੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਹੈ ਉਹ ਪ੍ਰਾਪਤੀ ਸਮਝ ਲੈਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਸੰਤ ਕਾ ਦੁਖੀ ਮਹਾਂ ਅਹੰਕਾਰੀ, ਉਹਦੇ ਅੰਦਰ ਗੁਣ ਐਸਾ ਹੈ ਕਿ ਜਿਹੜਾ ਸੰਤ ਪੁਰਖਾਂ ਦਾ ਦੁਖੀ ਹੈ। ਮਹਾਰਾਜ ਕਹਿਣ ਲੱਗੇ ਨਿੱਜ ਕਰਕੇ ਬਹੁਤ ਅਹੰਕਾਰੀ ਹੈ, ਨਿੱਜ ਕਰਕੇ ਉਹਦਾ ਅੰਦਰ ਕਿਤੇ ਨਾ ਕਿਤੇ ਅਹੰਕਾਰ ਨਾਲ ਹਉਮੈ ਦੇ ਨਾਲ ਭਰਿਆ ਹੋਇਆ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ ਜਿਹੜਾ ਅਹੰਕਾਰੀ ਹੋ ਗਿਆ ਹੈ ਅਤੇ ਅਹੰਕਾਰੀ ਪੁਰਖਾਂ ਦੀ ਕਦੀ ਵੀ ਪਰਮੇਸ਼ਰ ਦੇ ਦਰ ਦੇ ਉੱਪਰ ਦਰਗਾਹ ਦੇ ਵਿੱਚ ਕਦੀ ਵੀ ਪਹੁੰਚ ਨਹੀਂ ਹੈ। ਸਤਿਗੁਰੂ ਜੀ ਨੇ ਕਿਹਾ, ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਪਰਮੇਸ਼ਰ ਐਬਸੈਂਟ ਹੋ ਜਾਂਦਾ ਹੈ ਉਸ ਵੇਲੇ ਮਨੁੱਖੀ ਮਨ ਦੇ ਫੁਰਨਿਆਂ ਵਿੱਚੋਂ ਜਦੋਂ ਉਹ ਅਕਾਲ ਪੁਰਖ ਦੇ ਦਰ ਦੇ ਉੱਪਰ ਖੜ੍ਹਾ ਹੋਇਆ ਇਨਸਾਨ ਅਹੰਕਾਰੀ ਬਿਰਤੀ ਧਾਰਨ ਕਰ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਅਹੰਕਾਰੀ ਪੁਰਸ਼ ਹੈ, ਅਹੰ ਕਰਨ ਵਾਲਾ, ਭਾਵ ਕਿ ਹਰ ਇੱਕ ਕੰਮ ਹਉਮੈ ਵਿੱਚ ਕਰਨ ਵਾਲਾ, ਜਿਹਦੀ ਸੇਵਾ ਵਿਖਾਵੇ ਵਿੱਚ ਹੈ, ਹਉਮੈ ਵਿੱਚ ਹੈ, ਜਿਹਦਾ ਸਿਮਰਨ ਹਉਮੈ ਵਿੱਚ ਹੈ, ਜਿਹਦਾ ਨਿਤਨੇਮ ਹਉਮੈ ਦੇ ਵਿੱਚ ਹੈ, ਜਿਹਦਾ ਧਾਰਮਿਕ ਕਰਮ ਹਉਮੈ ਦੇ ਵਿੱਚ ਹੈ, ਜਿਹਦੀ ਦਿਨ ਰਾਤ ਜੀਵਨ ਦੇ ਵਿੱਚ ਭਲਾਈ ਦਾ ਕੀਤਾ ਹੋਇਆ ਕਰਮ ਵੀ ਹਉਮੈ ਦੇ ਵਿੱਚ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਆਪਣੇ ਅਹੰਕਾਰ, ਆਪਣੀ ਖੁਸ਼ਾਮਦੀ ਜਾਂ ਨੱਕ ਜਾਂ ਕੰਨ ਰੱਖਣ ਵਾਸਤੇ ਕੰਮ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਜੀਵਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ। ਦੋ ਤਰੀਕਿਆਂ ਦੇ ਨਾਲ ਹੀ ਇਨਸਾਨ ਅਹੰਕਾਰੀ ਹੈ, ਜਾਂ ਤਾਂ ਉਹ ਆਪਣਾ ਨੱਕ ਰੱਖਣ ਵਾਸਤੇ, ਆਪਣੀ ਇੱਜ਼ਤ ਰੱਖਣ ਵਾਸਤੇ ਦੁਨੀਆਂ ਦੇ ਵਿੱਚ ਵੱਡੇ ਤੋਂ ਵੱਡਾ ਕੰਮ ਕਰਦਾ, ਅਤੇ ਜਾਂ ਫਿਰ ਆਪਣੇ ਕੰਨ ਰੱਖਣ ਵਾਸਤੇ। ਨੱਕ ਰੱਖਣ ਵਾਸਤੇ ਇਸ ਕਰਕੇ ਕਿ ਮੇਰੇ ਕੋਲ ਧਨ ਜ਼ਿਆਦਾ ਹੈ ਪਰ ਮੇਰੇ ਸਾਥੀ ਨੇ ਦਾਨ ਵੱਧ ਕੀਤਾ ਹੈ, ਔਰ ਉਸੇ ਕਿਰਿਆ ਦੇ ਵਿੱਚ ਨੱਕ ਰੱਖਣ ਦਾ ਮਾਰਾ ਦੁਨੀਆਂ ਦੇ ਵਿੱਚ ਜਿਹੜਾ ਹੈ ਉਹ ਧਨ ਉਹਦੇ ਨਾਲੋਂ ਵੱਧ ਦਿੰਦਾ, ਪਰ ਧਨ ਦੇਣ ਤੋਂ ਬਾਅਦ ਕੰਨ ਰੱਖਣ ਦੀ ਆਦਤ ਇਸ ਕਰਕੇ ਆ ਕਿ ਚਾਰ ਲੋਕ ਕੰਨਾਂ ਰਾਹੀਂ ਇਸ ਗੱਲ ਦਾ ਸੁਨੇਹਾ ਸੁਣਾ ਦੇਣ ਕਿ ਜੀਵਨ ਵਿੱਚ ਤੁਸੀਂ ਧਨਵਾਨ ਹੋ, ਵੱਧ ਸੇਵਾ ਤੁਸੀਂ ਕਰ ਦਿੱਤੀ। ਇਸੇ ਤਰ੍ਹਾਂ ਧਾਰਮਿਕ ਕਰਮ ਕਰਨ ਵਾਲਿਆਂ ਦੇ ਅੰਦਰ ਵੀ ਇਹ ਅਹਿਸਾਸ ਹੈ ਕਿ ਬਹੁਤਾਂਤ ਵਿੱਚ ਬੜੇ ਸਾਲਾਂ ਤੋਂ ਧਾਰਮਿਕ ਕਿਰਿਆ ਵਾਲੇ ਪਾਸੇ ਤੁਰਿਆ ਹੋਇਆ ਇਨਸਾਨ ਜਦੋਂ ਆਪਣੇ ਤੋਂ ਛੋਟੀ ਉਮਰ ਦੇ ਧਰਮੀ ਨੂੰ ਵੇਖਦਾ ਹੈ,
ਅਤੇ ਉਹਦੇ ਅੰਦਰ ਫਿਰ ਬਦੋ ਬਦੀ ਇਸ ਪ੍ਰਕਾਰ ਦੀ ਈਰਖਾ ਮਿਲਦੀ ਹੈ ਕਿ ਇਹ ਤਾਂ ਅਜੇ ਕੱਲ੍ਹ ਚੱਲਿਆ ਹੈ ਅਤੇ ਕੱਲ੍ਹ ਚੱਲ ਕੇ ਇਸ ਮੰਜ਼ਿਲ 'ਤੇ ਪਹੁੰਚ ਗਿਆ, ਮੇਰੇ ਤੁਰਨ ਤੋਂ ਬਹੁਤ ਲੰਮਾ ਸਮਾਂ ਬਾਅਦ ਤੁਰਨ ਵਾਲਾ ਇਨਸਾਨ ਮੰਜ਼ਿਲ 'ਤੇ ਪਹੁੰਚ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਉਹ ਹਉਮੈ ਦੇ ਵਿੱਚ ਹੈ। ਭਾਵੇਂ ਉਹ ਧਾਰਮਿਕ ਬੰਧਨਾਂ ਵਿੱਚ ਹੋਵੇ, ਧਾਰਮਿਕ ਕਿਰਿਆ ਵਿੱਚ ਹੋਵੇ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸਪੱਸ਼ਟ ਰੂਪ ਦੇ ਵਿੱਚ ਉਹ ਬੰਧਨਾਂ ਵਿੱਚ ਹਉਮੈ ਦਾ ਬੰਧਨ ਲੱਗਾ ਹੋਇਆ, ਹੰਕਾਰ ਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਸੰਤ ਕਾ ਦੁਖੀ ਸਦਾ ਵਿਕਾਰੀ, ਸਦਾ ਵਿਕਾਰਾਂ ਦੇ ਵਿੱਚ ਰਹਿੰਦਾ ਹੈ, ਜਾਂ ਤਾਂ ਕ੍ਰੋਧ ਤੰਗ ਕਰਦਾ ਹੈ, ਜਾਂ ਹਉਮੈ ਤੰਗ ਕਰਦੀ ਹੈ, ਜਾਂ ਫਿਰ ਵਾਸ਼ਨਾ ਤੰਗ ਕਰਦੀ ਹੈ, ਅਤੇ ਜਾਂ ਫਿਰ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹ ਤੋਂ ਪ੍ਰਭਾਵਿਤ ਹੋਇਆ ਇਨਸਾਨ ਠੋਕਰਾਂ ਖਾਂਦਾ। ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਾਰ ਵਾਰ ਸਾਡੇ ਜੀਵਨ ਪ੍ਰਥਾਏ ਇਹੀ ਕਥਨ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸੰਤ ਕਾ ਦੁਖੀ ਸਦਾ ਵਿਕਾਰੀ, ਉਹਦਾ ਦਿਨ ਰਾਤ ਵਿਕਾਰਾਂ ਵਿੱਚ ਲੰਘਦਾ ਹੈ। ਸੰਤ ਪੁਰਖਾਂ ਦਾ ਦੁੱਖ ਚੇਸਤਾ ਕਰਨ ਵਾਲਾ ਜਾਂ ਸੰਤ ਪੁਰਖਾਂ ਦਾ ਦੁੱਖ ਚਿਤਵਣ ਵਾਲਾ ਇਨਸਾਨ ਮਹਾਰਾਜ ਜੀ ਕਹਿੰਦੇ ਦਿਨ ਰਾਤੀ ਵਿਕਾਰੀ ਹੈ। ਉਹ ਦਿਨ ਰਾਤ ਔਰ ਇਸੇ ਵਿਕਾਰਾਂ ਦੇ ਵਿੱਚ ਲਿਬੜਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸੰਤ ਕਾ ਦੁਖੀ ਜਨਮੈ ਮਰੈ, ਜੰਮਦਾ ਵੀ ਹੈ ਅਤੇ ਮਰਦਾ ਵੀ ਹੈ। ਜਨਮ ਅਤੇ ਮਰਨ ਦੇ ਗੇੜ ਦੇ ਵਿੱਚ ਸੰਤ ਪੁਰਖਾਂ ਦਾ ਦੁਖੀ ਤੁਰਿਆ ਫਿਰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਜਨਮ ਅਤੇ ਮੌਤ ਅਹੰਕਾਰ ਦਾ ਹੀ ਮੂਲ ਹੈ। ਸਤਿਗੁਰੂ ਨੇ ਕੋਈ ਗੁਰਬਾਣੀ ਵਿੱਚ ਵੀ ਕਿਹਾ, ਮਹਾਰਾਜ ਜੀ ਕਹਿੰਦੇ ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪਾਤਮਾ, ਸੰਤ ਕਾ ਦੁਖੀ ਜਨਮੈ ਮਰੈ, ਜੰਮਦਾ ਹੈ ਮਰਦਾ ਹੈ, ਜੋਨਾਂ ਦੇ ਵਿੱਚ ਭਟਕਣਾ ਲੱਗੀ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਸੰਤ ਪੁਰਖਾਂ ਦਾ ਦੁਖੀ ਹੈ, ਸੰਤ ਕੀ ਦੁਖਨਾ ਸੁਖ ਟੇ ਤਰੈ, ਜਿੱਥੇ ਸੰਤ ਪੁਰਖਾਂ ਦੀ ਨਿੰਦਾ ਵਰਤੀ ਜਾਏਗੀ ਮਹਾਰਾਜ ਜੀ ਕਹਿੰਦੇ ਉੱਥੇ ਸੁੱਖ ਪਾਸੇ ਹੋ ਜਾਏਗਾ, ਉੱਥੋਂ ਸੁੱਖ ਟਲ ਜਾਂਦਾ ਹੈ, ਉੱਥੋਂ ਸੁੱਖ ਪਾਸੇ ਚਲਿਆ ਜਾਂਦਾ ਹੈ, ਉੱਥੋਂ ਸੁੱਖ ਜਿਹੜਾ ਹੈ ਦੌੜ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕੀ ਦੁਖਨਾ ਸੁੱਖ ਟੇ ਤਰੈ, ਜਿੱਥੇ ਸੰਤ ਦੀ ਨਿੰਦਾ, ਜਿੱਥੇ ਸੰਤ ਦੇ ਪ੍ਰਥਾਏ ਦੁਖੀ ਸ਼ਬਦ ਵਰਤਿਆ ਜਾਂਦਾ ਹੋਵੇ, ਅਤੇ ਮਹਾਰਾਜ ਕਹਿਣ ਲੱਗੇ ਉੱਥੇ ਫਿਰ ਇਸ ਗੱਲ ਦਾ ਅਹਿਸਾਸ ਜੀਵਨ ਵਿੱਚ ਹੈ ਕਿ ਉੱਥੇ ਇਸ ਤਰ੍ਹਾਂ ਦੀ ਬਿਰਤੀ ਜਿਹੜੀ ਹੈ। ਫਿਰ ਮਹਾਰਾਜ ਕਹਿਣ ਲੱਗੇ ਇੱਥੇ ਇਹੋ ਜਿਹਾ ਸੁਭਾਅ ਬਣ ਜਾਂਦਾ ਹੈ ਕਿ ਉੱਥੇ ਸੁੱਖ ਖਤਮ ਹੈ, ਉੱਥੇ ਦੁੱਖ ਹਮੇਸ਼ਾ ਪ੍ਰਭਾਵਸ਼ਾਲੀ ਰਹਿੰਦਾ ਹੈ ਅਤੇ ਸੁੱਖ ਦਾ ਖਾਤਮਾ ਹੋ ਜਾਂਦਾ ਹੈ। ਸੰਤ ਕੀ ਦੁਖਨਾ ਸੁੱਖ 'ਤੇ ਟਰੇ, ਮਹਾਰਾਜ ਕਹਿਣ ਲੱਗੇ ਜਿੱਥੇ ਸੰਤ ਦੀ ਨਿੰਦਾ ਆ ਗਈ ਉੱਥੇ ਸੁੱਖ ਟਲ ਜਾਂਦਾ ਹੈ, ਉੱਥੇ ਸੁੱਖ ਕੋਈ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਵਾਰ ਵਾਰ ਇਸੇ ਗੱਲ ਦਾ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਬਖਸ਼ਿਸ਼ ਕਰਦਿਆਂ ਸਮਝਾਉਣ ਦਾ ਯਤਨ ਕਰਦੇ ਕਿ ਜਿੱਥੇ ਸੰਤ ਪੁਰਖਾਂ ਦਾ ਜੀਵਨ ਦੇ ਵਿੱਚ ਕੋਈ ਨਾ ਕੋਈ ਦੁਖੀ ਹੈ, ਮਹਾਰਾਜ ਕਹਿਣਗੇ ਉੱਥੇ ਸੁੱਖ ਨਹੀਂ ਮਿਲਦਾ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਠਾਓ ਦਾ ਅਰਥ ਹੈ ਟਿਕਾਈ ਨਹੀਂ ਹੈ, ਕਰਤੇ ਪੁਰਖ ਦੇ ਦਰ ਦੇ ਉੱਪਰ ਉਹਨੂੰ ਦਰਗਾਹ ਦੇ ਵਿੱਚ ਟਿਕਾਣਾ ਨਹੀਂ ਹੈ। ਜਿੱਥੇ ਨਿੰਦਾ ਆ ਗਈ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਪ੍ਰਥਾਏ ਨਿੰਦਾ ਦਾ ਸ਼ਬਦ ਵਰਤਿਆ ਗਿਆ, ਸਤਿਗੁਰੂ ਜੀ ਕਹਿੰਦੇ ਉਸ ਇਨਸਾਨ ਨੂੰ ਕਰਤੇ ਪੁਰਖ ਦੇ ਦਰ 'ਤੇ ਟਿਕਾ ਨਹੀਂ ਹੈ, ਦਰਗਾਹ ਦੇ ਵਿੱਚ ਥਾਂ ਨਹੀਂ ਹੈ, ਅਤੇ ਦੁਨੀਆਂ ਦੇ ਵਿੱਚ ਵੀ ਉਹਦਾ ਅੰਦਰ ਟਿਕਦਾ ਨਹੀਂ ਹੈ, ਕੋਈ ਥਾਂ ਨਹੀਂ ਹੈ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਠਾਓ ਦਾ ਅਰਥ ਕੀ ਹੈ? ਠਾਓ ਦਾ ਅਰਥ ਟਿਕਾ ਵੀ ਹੈ, ਠਾਓ ਦਾ ਅਰਥ ਥਾਂ ਵੀ ਹੈ, ਨਾ ਤਾਂ ਉਹਦੀ ਧਾਰਮਿਕ ਖੇਤਰ ਵਿੱਚ ਥਾਂ ਬਣਦੀ ਹੈ, ਨਾ ਸੰਸਾਰਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰ ਵਿੱਚ ਥਾਂ ਬਣਦੀ ਹੈ, ਨਾ ਅਧਿਆਤਮਿਕ ਖੇਤਰ ਦੇ ਵਿੱਚ ਉਹਦਾ ਅੰਦਰ ਕਿਸੇ ਪਾਸੇ ਪ੍ਰਾਪਤੀ ਕਰਦਾ ਹੈ, ਅਤੇ ਨਾ ਫਿਰ ਰੱਬ ਵਾਲੇ ਪਾਸੇ ਸਤਿਗੁਰੂ ਜੀ ਕਹਿੰਦੇ ਉਹਦੀ ਪ੍ਰਵਾਨਗੀ ਚੜ੍ਹਦੀ ਹੈ, ਕਿਤੇ ਵੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਜਿਸ ਦਿਨ ਸੰਤ ਕੇ ਦੁਖੀ ਕੋ ਨਾ ਹੀ ਠਾਓ, ਜੇ ਇੱਦਾਂ ਦੀ ਅਵਸਥਾ ਵਿੱਚ ਸੰਤ ਪੁਰਖ ਦਾ ਦੁਖੀ ਆਦਾ ਹੈ ਕਿ ਜਿੱਥੇ ਸਤਿਗੁਰੂ ਜੀ ਕਹਿੰਦੇ ਅਪਵਿੱਤਰਤਾ ਹੋਵੇ, ਉਹ ਕਿਸੇ ਦੀ ਮਿੱਤਰਤਾ ਦੇ ਵਿੱਚ ਫਰਜ਼ ਨਾ ਨਿਭਾ ਸਕਦਾ ਹੋਵੇ,
ਉਸ ਹਮੇਸ਼ਾ ਡੰਡਿਤ ਹੁੰਦਾ ਹੋਵੇ, ਉਹਨੂੰ ਸਾਰੇ ਤਿਆਗ ਜਾਣ, ਅਹੰਕਾਰੀ ਹੋ ਗਿਆ ਹੋਵੇ, ਵਿਕਾਰੀ ਹੋ ਗਿਆ ਹੋਵੇ। ਸਤਿਗੁਰੂ ਜੀ ਕਹਿੰਦੇ ਜੰਮਣ ਮਰਨ ਦੇ ਗੇੜ ਵਿੱਚ ਹੋਵੇ, ਸੁੱਖ ਉਹਦੇ ਤੋਂ ਬੜਾ ਦੂਰ ਚਲਿਆ ਜਾਏ, ਉਹਨੂੰ ਕਿਤੋਂ ਥਾਂ ਨਾ ਮਿਲੇ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਮਹਾਰਾਜ ਜੀ ਕਹਿਣਗੇ ਉਸ ਦਿਨ ਜਿੱਦਣ ਗੁਰਮੁਖ ਆਪਣੀ ਕਿਰਪਾ ਦ੍ਰਿਸ਼ਟੀ ਮਿਹਰਾਮਤ ਦੀ ਨਿਗਾਹ ਕਰਦੇ, ਅਤੇ ਸਤਿਗੁਰੂ ਜੀ ਕਹਿੰਦੇ ਉਹ ਐਸੇ ਨਿੰਦਕ ਪੁਰਖਾਂ ਨੂੰ ਵੀ ਉਹ ਆਪਣੇ ਵਿੱਚ ਮਿਲਾ ਲੈਣ ਦੀ ਬਿਰਤੀ ਰੱਖਦੇ, ਐਸੇ ਨਿੰਦਕ ਪੁਰਖਾਂ ਨੂੰ ਵੀ ਉਹ ਆਪਣੇ ਦੇ ਵਿੱਚ ਲੀਨ ਕਰ ਲੈਣ ਦੀ ਸਮਰੱਥਾ ਰੱਖਦੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਇਸ ਤਰ੍ਹਾਂ ਦੇ ਅਵਗੁਣ ਭਰੇ ਬੰਦਿਆਂ ਨੂੰ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਪੁਰਖ ਜਿਹੜਾ ਹੈ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ। ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁਖ ਜ਼ਰੂਰ ਦੇਣ ਲੱਗਾ, ਆਪ ਜੀ ਨੇ ਸਰਵਣ ਕਰਨੀ। ਸੰਤ ਬਿਰਤੀ ਦਾ ਪਾਤਰ ਇਨਸਾਨ ਟੁੱਟੇ ਹੋਏ ਨੂੰ ਜੋੜਨ ਵਾਸਤੇ ਕਿੱਡੀ ਵੱਡੀ ਭੂਮਿਕਾ ਨਿਭਾਉਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਦੋ ਰਬਾਬੀ ਹੋਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਸੱਤਾ ਅਤੇ ਬਲਵੰਡ ਆਇਆ। ਇਹ ਦੋ ਰਬਾਬੀ ਹੋਏ, ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਮਹਾਰਾਜ ਵੀ ਸਾਡੀ ਪੁੱਤਰੀ ਦਾ ਵਿਆਹ ਹੈ, ਵੀ ਤੁਸੀਂ ਕਿਰਪਾ ਕਰ ਦਿਓ ਵੀ ਸਾਨੂੰ ਜਿਹੜੀ ਹੈ ਔਰ ਉਸ ਵਿਆਹ ਦੇ ਕਾਰਜ ਵਾਸਤੇ ਸਾਡੀ ਜ਼ਰੂਰਤ ਪੂਰੀ ਕਰ ਦਿਓ। ਸਤਿਗੁਰੂ ਜੀ ਕਹਿੰਦੇ ਘਬਰਾਓ ਨਾ, ਪੁੱਤਰੀ ਤੁਹਾਡੀ ਨਹੀਂ ਸਾਡੀ ਹੈ, ਕਾਰਜ ਰਾਸ ਹੋਵੇਗਾ, ਘਬਰਾਉਣਾ ਨਹੀਂ ਹੈ, ਪਰਵਾਹ ਨਹੀਂ ਕਰਨੀ ਹੈ ਕਿਸੇ ਵੀ ਗੱਲ ਦੀ, ਚਿੰਤਾ ਦੇ ਵਿੱਚ ਨਹੀਂ ਆਉਣਾ ਹੈ, ਕਰਤਾ ਪੁਰਖ ਆਪ ਸਮਰੱਥ ਹੈ, ਤੁਸੀਂ ਘਬਰਾਓ ਨਾ। ਇਹ ਗੱਲ ਕਰਦਿਆਂ ਨੂੰ ਦਿਨ ਕਾਫੀ ਲੰਘ ਗਏ, ਇਹਨਾਂ ਵੇਖਿਆ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਕੋਈ ਧਿਆਨ ਹੀ ਨਹੀਂ ਦਿੱਤਾ। ਇਹਨਾਂ ਸਤਿਗੁਰੂ ਸਾਹਿਬ ਜੀ ਦੇ ਪਰਥਾਏ ਇੱਕ ਗੱਲ ਆਖੀ, ਕਹਿੰਦੇ ਵੀ ਮਹਾਰਾਜ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਪੁੱਤਰੀ ਦਾ ਵਿਆਹ ਹੈ, ਸਤਿਗੁਰੂ ਜੀ ਕਹਿੰਦੇ ਸਾਨੂੰ ਯਾਦ ਹੈ, ਸਾਨੂੰ ਚੇਤਾ ਹੈ। ਇਹ ਕਹਿੰਦੇ ਮਹਾਰਾਜ ਵੀ ਚਲੋ ਠੀਕ ਹੈ, ਤੁਸੀਂ ਖਿਆਲ ਰੱਖੋ। ਸਤਿਗੁਰੂ ਜੀ ਕਹਿੰਦੇ ਘਬਰਾਓ ਨਾ, ਵਿਸ਼ਵਾਸ ਰੱਖੋ। ਕਹਿੰਦੇ ਜੀ ਠੀਕ ਹੈ। ਕੁਝ ਦਿਨ ਜਦੋਂ ਫਿਰ ਲੰਘ ਗਏ, ਅਖੀਰ ਵਿਆਹ ਨੇੜੇ ਆ ਗਿਆ, ਉੱਥੇ ਫਿਰ ਕਹਿੰਦੇ ਆ ਵੀ ਭਾਈ ਸੱਤੇ ਅਤੇ ਬਲਵੰਡ ਨੇ ਕਿਹਾ ਵੀ ਸਤਿਗੁਰੂ ਸਾਹਿਬ ਦਾ ਪਤਾ ਕੁਛ ਨਹੀਂ, ਵੀ ਖਿਆਲ ਰਹੇ ਨਾ ਰਹੇ ਅਤੇ ਆਪਾਂ ਆਪ ਕਰ ਲਈਏ ਯਤਨ। ਸਲਾਹ ਬਣ ਗਈ ਵੀ ਜਿੰਨੀ ਵੀ ਕੱਲ੍ਹ ਦੇ ਕੀਰਤਨ ਦੇ ਵਿੱਚ ਗੁਰੂ ਘਰ ਦੇ ਵਿੱਚ ਜਿੰਨੀ ਸੰਗਤ ਦਸਵੰਧ ਭੇਟਾ ਕਰੇਗੀ, ਜੋ ਗੁਰੂ ਦੇ ਦਰ 'ਤੇ ਵੀ ਜੋ ਕੁਝ ਭੇਟਾ ਕੀਤਾ ਜਾਏ, ਜੋ ਕੁਝ ਗੁਰੂ ਦੇ ਦਰ 'ਤੇ ਸੰਗਤ ਭੇਟਾ ਕਰਕੇ ਜਾਏਗੀ, ਸਤਿਗੁਰੂ ਸਾਹਿਬ ਜੀ ਨੂੰ ਅਸੀਂ ਕਹਿਣਾ ਹੈ ਕਿ ਉਹ ਸਾਰਾ ਚੜਾਵਾ ਗੁਰੂ ਘਰ ਦਾ ਉਹ ਸਾਨੂੰ ਦੇ ਦਿਓ। ਸਾਡੀ ਬੱਚੀ ਦਾ ਕਾਰਜ ਨੇਪਰੇ ਚੜ੍ਹਦਾ ਹੈ। ਸਤਿਗੁਰੂ ਜੀ ਨੂੰ ਇਹਨਾਂ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਇੱਦਾਂ ਅਸੀਂ ਸਲਾਹ ਬਣਾਈ ਹੈ। ਸਤਿਗੁਰੂ ਜੀ ਕਹਿੰਦੇ ਜੀ ਠੀਕ ਹੈ, ਲੈ ਲਿਓ। ਉਹ ਕੁਦਰਤੀ ਮੀਂਹ ਪੈ ਗਿਆ, ਬਾਰਿਸ਼ ਹੋ ਗਈ ਅਤੇ ਸੰਗਤ ਬਹੁਤ ਘੱਟ ਆਈ ਅਤੇ ਉਹ ਪੂਰਤੀ ਨਾ ਹੋ ਸਕੀ। ਇਹਨਾਂ ਨੇ ਫਿਰ ਕ੍ਰੋਧ ਵਿੱਚ ਆਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮਾੜਾ ਚੰਗਾ ਆਖਿਆ। ਕਹਿੰਦੇ ਮਹਾਰਾਜ ਤੁਸੀਂ ਜਾਣ ਕੇ ਕੀਤਾ। ਸਤਿਗੁਰੂ ਸਾਹਿਬ ਜੀ ਸ਼ਾਂਤ ਰਹੇ। ਫਿਰ ਇਹਨਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮਾੜਾ ਆਖਿਆ, ਸਤਿਗੁਰੂ ਜੀ ਕਹਿੰਦੇ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਲਓ, ਪਰ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਮਾੜਾ ਸ਼ਬਦ ਨਾ ਬੋਲੋ, ਇਹ ਫਿਰ ਵੀ ਨਹੀਂ ਹਟੇ। ਸਤਿਗੁਰੂ ਕਹਿਣ ਲੱਗੇ ਤੁਹਾਡਾ ਕਸੂਰ ਨਹੀਂ, ਤੁਸੀਂ ਫਿੱਟ ਗਏ ਹੋ। ਬਸ ਇਹੀ ਸ਼ਬਦ ਵਰਤਿਆ ਅਤੇ ਸਤਿਗੁਰੂ ਨੇ ਨਾਲ ਹੀ ਕਹਿ ਦਿੱਤਾ ਸੀ ਵੀ ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ, ਕੋਈ ਸਿੱਖ ਇਹਨਾਂ ਨੂੰ ਬਖਸ਼ਾਏ ਨਾ, ਅਤੇ ਜਿਹੜਾ ਇਹਨੂੰ ਬਖਸ਼ਾਉਣ ਵਾਸਤੇ ਆਇਆ ਉਹਦੇ ਵਾਸਤੇ ਸਜ਼ਾ ਇਹ ਹੋਏਗੀ ਕਿ ਉਹਦਾ ਮੁੱਖ ਕਾਲਾ ਕਰਕੇ ਖੋਤੇ 'ਤੇ ਬਿਠਾਇਆ ਜਾਏਗਾ, ਸਾਰੇ ਇਲਾਕੇ ਵਿੱਚ ਉਹਦਾ ਜਲੂਸ ਕੱਢਿਆ ਜਾਏਗਾ, ਲੋਕ ਵੇਖਣਗੇ, ਇਸ ਕਰਕੇ ਕੁਝ ਸੋਚ ਸਮਝ ਕੇ ਇਸ ਗੱਲ ਦੇ ਉੱਪਰ ਪੈਰਵਾਈ ਕਰੇ। ਸਾਰੇ ਜਣੇ ਪਿੱਛੇ ਹਟ ਗਏ। ਭਾਈ ਸੱਤਾ ਅਤੇ ਬਲਵੰਡ ਆਪਣੇ ਘਰ ਚਲੇ ਗਏ। ਜਦੋਂ ਘਰ ਗਏ, ਇਤਿਹਾਸ ਕਹਿੰਦਾ ਵੀ ਕੁਝ ਦਿਨ ਤਾਂ ਕਿਹਾ ਵੀ ਵਿਹਨੇ ਆ, ਕੀਰਤਨ ਕੌਣ ਕਰਦਾ, ਉੱਥੇ ਗੁਰੂ ਘਰ ਨੂੰ ਲੋੜ ਪੈ ਜਾਣੀ।
ਸਤਿਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ, ਆਪ ਸਿਰੰਦਾ ਫੜ ਕੇ ਸਤਿਗੁਰੂ ਕੀਰਤਨ ਕਰਨ ਲੱਗ ਪਏ, ਆਪ ਸੰਗਤ ਹੁਣ ਕੀਰਤਨ ਕਰਨ ਲੱਗ ਪਈ। ਇਹਨਾਂ ਦੇ ਮਨ ਦੇ ਵਿੱਚ ਉਸ ਦਿਨ ਤੋਂ ਫਿਰ ਗੁਰੂ ਘਰ ਦੇ ਵਿੱਚੋਂ ਹੁਣ ਕੀਰਤਨੀਆਂ ਦੀ ਆਰੰਭਤਾ ਹੋ ਗਈ ਸੀ। ਭਾਈ ਬਾਬਕ ਵਰਗੇ ਗੁਰਸਿੱਖ ਆਏ। ਹੁਣ ਜਦੋਂ ਭਾਈ ਸੱਤੇ ਅਤੇ ਬਲਵੰਡ ਨੇ ਕੁਝ ਦਿਨ ਆਪਣੇ ਘਰ ਵਿੱਚ ਬਤੀਤ ਕੀਤੇ ਤਾਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਹੋਇਆ ਇਸ ਤਰ੍ਹਾਂ ਵੀ ਤਨ ਜਿਹੜਾ ਸੀ ਵਾਕਈ ਫਿੱਟਣਾ ਸ਼ੁਰੂ ਹੋ ਗਿਆ, ਮਾਸ ਫਟਣਾ ਸ਼ੁਰੂ ਹੋ ਗਿਆ ਸਰੀਰ ਦਾ, ਹੌਲੀ ਹੌਲੀ ਕਰਕੇ ਸਰੀਰ 'ਤੇ ਕੋਹੜ ਹੋ ਗਿਆ, ਹਾਏ ਹਾਏ ਕਰਨਾ ਸ਼ੁਰੂ ਕੀਤਾ। ਪਰ ਕਦੀ ਕਿਸੇ ਨੇ ਜਾ ਕੇ ਹਾਲ ਤੱਕ ਨਾ ਪੁੱਛਿਆ, ਵੈਦਾਂ ਤੋਂ ਇਲਾਜ ਕਰਾਇਆ ਪਰ ਕੋਈ ਵੈਦ ਇਲਾਜ ਨਾ ਕਰ ਸਕਿਆ, ਕਿਸੇ ਵੈਦ ਦੀ ਦਵਾਈ ਨਾ ਲੱਗੀ, ਹਾਏ ਹਾਏ ਕਰਨਾ ਸ਼ੁਰੂ ਕਰ ਦਿੱਤਾ। ਕਈ ਦਿਨ ਲਗਾਤਾਰ ਉੱਥੇ ਇਸ ਪ੍ਰਕਾਰ ਬਤੀਤ ਹੋ ਗਏ, ਕਈ ਦਿਨ ਲਗਾਤਾਰ ਲੰਘ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਹੁਣ ਯਾਦ ਆਉਣ ਲੱਗ ਪਈ ਵੀ ਅਸੀਂ ਮਾੜਾ ਕੀਤਾ ਸੀ, ਗਲਤ ਕੀਤਾ। ਪਰ ਹੁਣ ਕੋਈ ਵੀ ਨੇੜਿਓਂ ਵੀ ਲੰਘਦਾ, ਕੋ ਹਾਲ ਨਹੀਂ ਪੁੱਛਦਾ, ਕੋ ਘਰ ਵਾਲੇ ਪਾਸੇ ਮੂੰਹ ਨਹੀਂ ਕਰਦਾ। ਇੱਥੇ ਫਿਰ ਕਹਿੰਦੇ ਆ ਕਿ ਭਾਈ ਲੱਦੇ ਨੂੰ ਪਤਾ ਲੱਗਾ, ਭਾਈ ਲੱਦਾ ਗੁਰੂ ਕਾ ਨੇਮੀ ਸਿੱਖ ਸੀ, ਭਾਈ ਲੱਦੇ ਨੂੰ ਪਤਾ ਲੱਗਾ, ਉਹਨਾਂ ਨੇ ਇਹ ਕੀਰਤਨੀਆਂ ਬਾਰੇ ਸੁਣਿਆ ਸੀ ਬੜੇ ਪਿਆਰ ਨਾਲ। ਉਸ ਵੇਲੇ ਭਾਈ ਲੱਦੇ ਨੇ ਆਸੇ ਪਾਸਿਓਂ ਪੁੱਛਿਆ ਵੀ ਹਾਲਾਤ ਕੀ, ਉਹ ਕਹਿੰਦੇ ਵੀ ਹਾਲ ਇੰਨਾ ਮਾੜਾ ਹੋ ਚੁੱਕਾ ਹੈ ਕਿ ਸਰੀਰ ਸਾਰੇ ਕੋੜ ਨਾਲ ਭਰ ਗਏ ਹਨ, ਕਿਸੇ ਪਾਸਿਓਂ ਵੀ ਕੋਈ ਦਵਾਈ ਅਸਰ ਨਹੀਂ ਕਰ ਰਹੀ, ਕਿਸੇ ਪਾਸਿਓਂ ਕੋਈ ਵੀ ਜਿਹੜਾ ਹੈ ਇਲਾਜ ਕੰਮ ਨਹੀਂ ਆ ਰਿਹਾ। ਭਾਈ ਲੱਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨੇਮੀ ਸਿੱਖ ਹੈ, ਇਹਨੇ ਘਰ ਦਾ ਦਰਵਾਜ਼ਾ ਖੜਕਾਇਆ। ਆਸੇ ਪਾਸਿਆਂ ਵਾਲਿਆਂ ਕਿਹਾ ਭਾਈ ਲੱਦੇ ਦੀ ਸਜ਼ਾ ਬਹੁਤ ਮਾੜੀ ਹੈ, ਇਸ ਤਰ੍ਹਾਂ ਨਾ ਕਰ। ਭਾਈ ਲੱਦੇ ਨੇ ਕਿਹਾ ਵੀ ਜੇ ਮੇਰਾ ਸਰੀਰ ਲੇਖੇ ਲੱਗ ਜਾਏ ਤਾਂ ਗੁਰੂ ਘਰ ਦੇ ਨੇਮੀ ਗੁਰਸਿੱਖ ਬਖਸ਼ੇ ਜਾਣ ਤਾਂ ਮੈਨੂੰ ਪਰਵਾਹ ਨਹੀਂ। ਘਰ ਗਿਆ, ਹਾਲਾਤ ਵੇਖਿਆ, ਹਾਲਾਤ ਬੜੀ ਤਰਸਯੋਗ ਸੀ। ਭਾਈ ਸੱਤੇ ਨੇ ਆਖਿਆ ਭਾਈ ਲੱਦੇ ਕਿਰਪਾ ਕਰ, ਸਾਨੂੰ ਗੁਰੂ ਨਾਲ ਮਿਲਾ ਦੇ, ਸਾਨੂੰ ਇੱਕ ਵਾਰੀ ਗੁਰੂ ਦੇ ਕੋਲ ਲੈ ਜਾ, ਸਤਿਗੁਰੂ ਨੂੰ ਕਹੋ ਸਾਡੇ ਤੋਂ ਭੁੱਲ ਹੋ ਗਈ, ਸਾਨੂੰ ਬਖਸ਼ ਦਿਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੋ। ਉਸੇ ਦਿਨ ਕਹਿੰਦੇ ਆ ਵੀ ਗੱਡੇ ਦੇ ਉੱਪਰ ਲੱਦ ਕੇ ਭਾਈ ਲੱਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਭਾਈ ਸੱਤੇ ਅਤੇ ਬਲਵੰਡ ਨੂੰ ਅੰਮ੍ਰਿਤਸਰ ਦੀ ਧਰਤੀ 'ਤੇ ਲੈ ਆਏ। ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਲਿਆਂਦਾ ਜੀ, ਅੰਮ੍ਰਿਤਸਰ ਦੀ ਜੂਹ ਵਿੱਚ ਹੀ ਪਹੁੰਚੇ ਸੀ ਅਤੇ ਉਸ ਵੇਲੇ ਭਾਈ ਸੱਤੇ ਅਤੇ ਬਲਵੰਡ ਨੂੰ ਅਤੇ ਗੁਰੂ ਘਰ ਨੂੰ ਤੋਰ ਦਿੱਤਾ, ਆਪ ਮੂੰਹ ਕਾਲਾ ਕਰ ਲਿਆ, ਖੋਤੇ ਦੇ ਉੱਪਰ ਸਵਾਰ ਹੋ ਗਏ, ਸਾਰੇ ਅੰਮ੍ਰਿਤਸਰ ਦੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ। ਇੰਨੇ ਚਿਰ ਨੂੰ ਭਾਈ ਸੱਤਾ ਅਤੇ ਬਲਵੰਡ ਜਦੋਂ ਗੁਰੂ ਘਰ ਪਹੁੰਚੇ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹਨਾਂ ਨੂੰ ਕੌਣ ਲੈ ਕੇ ਆਇਆ ਹੈ? ਕਹਿੰਦੇ ਮਹਾਰਾਜ ਭਾਈ ਲੱਦਾ। ਸਤਿਗੁਰੂ ਕਹਿੰਦੇ ਭਾਈ ਲੱਦੇ ਨੂੰ ਪਤਾ ਨਹੀਂ ਵੀ ਇਹਦੀ ਸਜ਼ਾ ਕਿੱਡੀ ਵੱਡੀ ਹੈ? ਸਾਰੇ ਆਖਿਆ ਮਹਾਰਾਜ ਉਹ ਪਹਿਲਾਂ ਹੀ ਖੋਤੇ ਦੇ ਉੱਪਰ ਸਵਾਰ ਹੋ ਕੇ ਮੁੱਖ ਕਾਲਾ ਕਰਕੇ ਸਾਰੇ ਅੰਮ੍ਰਿਤਸਰ ਦੇ ਗੇੜੇ ਪਿਆ ਕੱਢਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਨੰਗੇ ਪੈਰੀ ਦੌੜੇ, ਨੰਗੇ ਪੈਰੀ ਦੌੜ ਕੇ ਸਤਿਗੁਰੂ ਸਾਹਿਬ ਨੇ ਜਦੋਂ ਭਾਈ ਲੱਦੇ ਨੂੰ ਵੇਖਿਆ ਤਾਂ ਸਤਿਗੁਰੂ ਸਾਹਿਬ ਜੀ ਨੇ ਆਪਣੇ ਹਜ਼ੂਰੀਏ ਨਾਲ ਮੁੱਖ ਪੂੰਝਿਆ, ਆਪਣਾ ਚੋਲਾ ਪਹਿਨਾਇਆ। ਮਹਾਰਾਜ ਜੀ ਕਹਿਣ ਲੱਗੇ ਉਹ ਲੱਦਿਆ, ਤੈਨੂੰ ਨਹੀਂ ਸੀ ਪਤਾ ਵੀ ਤੇਰੀ ਬੇਇੱਜ਼ਤੀ, ਤੇਰੀ ਬੇਕਦਰੀ ਸਾਰੇ ਇਲਾਕੇ ਵਿੱਚ ਹੋ ਜਾਣੀ ਹੈ, ਅਸੀਂ ਕਿਹਾ ਸੀ ਇਹਨੂੰ ਬਖਸ਼ਾਏ ਨਾ ਕੋਈ। ਆਖਿਆ ਸਤਿਗੁਰੂ ਮੇਰੀ ਬੇਕਦਰੀ ਹੋ ਜਾਏ ਪਰ ਗੁਰੂ ਘਰ ਦੇ ਕੀਰਤਨੀਏ ਬਖਸ਼ੇ ਜਾਣ, ਮੈਨੂੰ ਇਹੀ ਆਸ ਹੈ ਕਿ ਤੁਸੀਂ ਕਿਰਪਾ ਕਰ ਦਿਓ, ਮੇਰਾ ਜੀਵਨ ਲੇਖੇ ਲੱਗ ਜਾਏ ਪਰ ਗੁਰੂ ਕੀ ਬਾਣੀ ਦਾ ਕੀਰਤਨ ਸੁਣਾਉਣ ਵਾਲਿਆਂ ਨੂੰ ਸਮਝ ਲੱਗ ਜਾਏ, ਉਹ ਬਖਸ਼ੇ ਜਾਣ। ਏਡਾ ਵੱਡਾ ਪਰਉਪਕਾਰ ਸਤਿਗੁਰੂ ਨੇ ਸੀਨੇ ਨਾਲ ਲਾ ਕੇ ਆਖਿਆ ਸੀ ਭਾਈ ਲੱਦਾ ਪਰਉਪਕਾਰੀ। ਮਹਾਰਾਜ ਕਹਿਣਗੇ ਭਾਈ ਲੱਦਿਆ ਇੱਥੇ ਤਾਂ ਮੁਨਾਫਾ ਵੇਖ ਕੇ ਲੋਕ ਪਰਉਪਕਾਰ ਕਰਦੇ ਨੇ, ਪਰ ਤੂੰ ਇੱਥੇ ਇਸ ਗੱਲ ਦਾ ਵੀ ਨਿਰਣਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਅਤੇ ਤੂੰ ਪਰਉਪਕਾਰ ਕੀਤਾ, ਭਾਈ ਸੱਤਾ ਅਤੇ ਬਲਵੰਡ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਡਿੱਗੇ, ਮਹਾਰਾਜ ਬਖਸ਼ ਦਿਓ। ਸਤਿਗੁਰੂ ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਤੌਹੀਨ ਕੀਤੀ ਹੈ, ਹੁਣ ਉਸੇ ਮੁੱਖ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਉਸਤਤ ਕਰੋਗੇ, ਭਲਾ ਹੋਵੇਗਾ। ਉੱਥੇ ਫਿਰ ਭਾਈ ਸੱਤੇ ਅਤੇ ਬਲਵੰਡ ਨੇ 8 ਪੌੜੀਆਂ ਵਾਲੀ ਫਿਰ ਰਾਮ ਕਲੀ ਕੀ ਵਾਰ ਆਰੰਭ ਕੀਤੀ।
ਆਰੰਭਤਾ ਕੀਤੀ ਸੀ ਕਿ ਨਾਉਂ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪਰੀਵੜੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾਕੇ ਜੀਦੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿਫਤ ਇੱਥੋਂ ਆਰੰਭ ਕੀਤੀ ਅਤੇ ਇੱਥੋਂ ਆਰੰਭ ਕਰਕੇ ਫਿਰ ਨਾਲ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਹੋਈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਹੋਈ। ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਇੰਨੀ ਕੁ ਬਖਸ਼ਿਸ਼ ਦੇ ਪਾਤਰ ਬਣੇ। ਮਹਾਰਾਜ ਜੀ ਨੇ ਜਦੋਂ ਇੰਨੇ ਪ੍ਰੇਮ ਦੇ ਨਾਲ ਇਹ ਸ਼ਬਦ ਸੁਣੇ, ਉਹੀ ਸ਼ਬਦ ਜਿਹੜੇ ਭਾਈ ਸੱਤੇ ਅਤੇ ਬਲਵੰਡ ਦੇ ਮੁੱਖ ਵਿੱਚੋਂ ਨਿਕਲੇ, ਸਤਿਗੁਰੂ ਜੀ ਨੇ ਰਾਮ ਕਲੀ ਕੀ ਵਾਰ ਦੇ ਅਧੀਨ ਭਾਈ ਸੱਤੇ ਅਤੇ ਬਲਵੰਡ ਦਾ ਨਾਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਦਰਜ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਗਏ ਭਾਈ ਸੱਤਾ ਅਤੇ ਬਲਵੰਡ, ਅਤੇ ਜਿੱਦਣ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਵਾਨਗੀ ਹੋ ਗਈ, ਉਹਨਾਂ ਦੀ ਵਾਰ ਲਿਖੀ ਗਈ। ਇਤਿਹਾਸ ਕਹਿੰਦਾ ਜਿਉਂ ਜਿਉਂ ਇਹ ਵਾਰ ਦਾ ਪਾਠ ਕਰਦੇ ਸੀ ਤਿਉਂ ਤਿਉਂ ਇਸੇ ਹੀ ਵਾਰ ਦਾ ਪਾਠ ਕਰਦਿਆਂ ਕਰਦਿਆਂ ਤਨ ਦਾ ਕੋੜ ਦੂਰ ਹੋਣਾ ਸ਼ੁਰੂ ਹੋ ਗਿਆ। ਤਨ ਫਿਰ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਹੁਣ ਨਿਸ਼ਕਾਮ ਹੋ ਕੇ ਕੀਰਤਨ ਕਰਨ ਲੱਗ ਪਏ। ਉੱਥੇ ਫਿਰ ਪ੍ਰੇਮ ਸਹਿਤ ਅਤੇ ਸਤਿਗੁਰੂ ਜੀ ਨੇ ਕਿਹਾ ਸੀ ਭਾਈ ਸੱਤੇ ਭਾਈ ਬਲਵੰਡ, ਜਿੰਨੀ ਭਾਵਨਾ ਨਾਲ ਕੀਰਤਨ ਕਰੋਗੇ ਸੱਚ ਜਾਣਿਓ, ਕਮੀ ਕਿਸੇ ਗੱਲ ਦੀ ਨਹੀਂ। ਪਰ ਸਤਿਗੁਰੂ ਨੇ ਕਿਹਾ ਅੱਜ ਤੋਂ ਬਾਅਦ ਹੁਣ ਗੁਰਸਿੱਖ ਆਪ ਕੀਰਤਨ ਕਰਿਆ ਕਰਨਾ। ਉਸ ਦਿਨ ਤੋਂ ਸਿੱਖ ਪਰੰਪਰਾਵਾਂ ਦੇ ਵਿੱਚ ਸਿੱਖਾਂ ਦੇ ਕੋਲ ਗੁਰਬਾਣੀ ਕੀਰਤਨ ਦੀ ਪਰੰਪਰਾ ਜਿਹੜੀ ਸੀ ਉਹ ਪ੍ਰਾਰੰਭ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੋਂ ਤੱਕ ਕੀਤਾ, ਦਾਤਾਰ ਕਹਿਣ ਲੱਗੇ ਜਿਸ ਦਿਨ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਜਿੱਦਣ ਕਿਤੇ ਸੰਤ ਪੁਰਖ ਗੁਰਮੁਖ ਅਭਿਆਸੀ ਨੂੰ ਭਾ ਜਾਏ ਕੋਈ, ਮਹਾਰਾਜ ਕਹਿਣਗੇ ਲੱਖਾਂ ਨਿੰਦਾ ਕਰਨ ਵਾਲਾ, ਲੱਖਾਂ ਕਿਤੇ ਮਾੜੀ ਬਿਰਤੀ ਦਾ ਪਾਤਰ ਵਿਕਾਰੀ ਹੋਵੇ ਅਹੰਕਾਰੀ ਹੋਵੇ, ਜਿੱਦਣ ਕਿਸੇ ਸੰਤ ਪੁਰਖ ਦੀ ਨਿਗਾਹੇ ਰਹਿਮਤ ਪੈ ਗਈ, ਸਤਿਗੁਰੂ ਕਹਿਣ ਲੱਗੇ ਉਹਦਾ ਵੀ ਭਲਾ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਨੇ ਬਹੁਤ ਵੱਡੀ ਦਾਤ ਜਿਹੜੀ ਹੈ ਉਹ ਸੰਤ ਪੁਰਖਾਂ ਨੂੰ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕਰਕੇ ਸਮਝਾ ਦਿੱਤੀ। ਇਹ ਸਤਿਗੁਰੂ ਮਹਾਰਾਜ ਜੀ ਨੇ ਵਾਰ ਵਾਰ ਆਖਿਆ ਹੈ ਕਿ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਇਹ ਸਾਰਾ ਕੁਝ ਸਤਿਗੁਰੂ ਸਾਹਿਬ ਨੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕੀਤਾ। ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਰਘਬੀਰ ਸਿੰਘ ਬੀਰ ਹੋਣਾ ਨੇ ਇੱਕ ਗੁਰਮੁਖ ਜੀਵਨ ਇੱਕ ਕਿਤਾਬ ਲਿਖੀ ਹੈ ਆਕਰਸ਼ਕ ਜੀਵਨੀਆਂ, ਆਦਰਸ਼ਕ ਰੂਪ ਦੇ ਵਿੱਚ, ਉਹਦਾ ਅਰਥ ਆਦਰਸ਼ਕ ਜੀਵਨੀਆਂ ਦਾ। ਉੱਥੇ ਭਾਈ ਰਘਬੀਰ ਸਿੰਘ ਬੀਰ ਹੋਣਾ ਨੇ ਬਹੁਤ ਸੋਹਣੀ ਇਹ ਕਿਤਾਬ ਲਿਖੀ। ਕਹਿੰਦੇ ਸੰਤ ਪੁਰਖ ਦਾ ਜੀਵਨ ਕੀ ਹੈ। ਇੱਕ ਨਿਹੰਗ ਸਿੰਘ ਸਨ ਗੁਰਮੁਖ, ਉੱਥੇ ਗੁਰਬਾਣੀ ਸੰਥਿਆ ਕਰਾਉਂਦੇ ਸੀ ਬੜੇ ਪਿਆਰ ਵਿੱਚ। ਦਮਦਮਾ ਸਾਹਿਬ ਦੇ ਇਲਾਕੇ ਦੇ ਵਿੱਚ ਉਹ ਛਾਉਣੀ ਵਿੱਚ ਰਹਿੰਦੇ ਅਤੇ ਹਮੇਸ਼ਾ ਉਹ ਗੁਰਬਾਣੀ ਸੰਥਿਆ ਵਿੱਚ ਤਤਪਰ ਰਹਿੰਦੇ। ਨਾਲ ਦੇ ਇੱਕ ਪਿੰਡ ਦੇ ਵਿੱਚੋਂ ਖਬਰ ਜਿਹੜੀ ਸੀ ਉਹ ਮਿਲੀ ਵੀ ਗੁਰਬਾਣੀ ਸੰਥਿਆ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਬਾਣੀ ਦੀ ਸੰਥਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਸਿਖਾਈ ਜਾਂਦੀ ਹੈ। ਨਾਲ ਦੇ ਪਿੰਡੋਂ ਇੱਕ ਮਾਂ ਨੇ ਆਪਣੇ ਛੋਟੀ ਜਿਹੀ ਉਮਰ ਦੇ ਬੱਚੇ ਨੂੰ ਔਰ ਹੌਲੀ ਹੌਲੀ ਸੰਗਤ ਵਿੱਚ ਲਿਆਉਣਾ ਸ਼ੁਰੂ ਕੀਤਾ। ਜਦੋਂ ਪਤਾ ਲੱਗਾ ਵੀ ਇੱਥੇ ਸੰਥਿਆ ਕਰਾਉਣੀ ਚਾਹੀਦੀ, ਜਦੋਂ ਬੱਚਾ ਯੋਗ ਹੋ ਗਿਆ, ਉਸ ਬੀਬੀ ਨੇ ਉਸ ਡੇਰੇ ਵਿੱਚ ਜਿਹੜੀ ਸੀ ਉਹ ਅਰਦਾਸ ਕਰਕੇ ਕਿਹਾ ਵੀ ਮਹਾਂਪੁਰਖੋ ਬਾਬਾ ਜੀ ਕਿਰਪਾ ਕਰੋ ਇਹਨੂੰ ਗੁਰਬਾਣੀ ਸੰਥਿਆ ਦੀ ਯਾਦ ਸਿਖਾ ਦਿਓ, ਇਹਨੂੰ ਗੁਰਬਾਣੀ ਸੰਥਿਆ ਸਿਖਾ ਦਿਓ, ਘੱਟੋ ਘੱਟ ਬਾਣੀ ਪੜ੍ਹਨ ਜੋਗਾ ਤਾਂ ਹੋ ਜਾਏਗਾ। ਔਰ ਉਹਨੇ ਚਿਰ ਨੂੰ ਇਹ ਬੱਚਾ ਸਮਝਦਾਰ ਹੋ ਚੁੱਕਾ ਸੀ, ਨੌਜਵਾਨੀ ਦੇ ਨੇੜੇ ਸੀ। ਉਹ ਨਿਹੰਗ ਸਿੰਘ ਘੋੜੇ ਉੱਪਰ ਸਵਾਰ ਰਹਿੰਦੇ, ਜ਼ਿਆਦਾਤਰ ਆਸੇ ਪਾਸੇ ਪ੍ਰਚਾਰ ਕਰਨ ਨਿਕਲ ਜਾਣਾ ਅਤੇ ਉਹਨਾਂ ਨੇ ਊੜਾ ਐੜਾ ਜਿਹੜਾ ਸੀ ਉਹਨੂੰ ਸਿਖਾ ਦੇਣਾ, ਕਦੀ ਇੱਕ
ਅੱਧਾ ਅੱਖਰ ਸਿਖਾ ਦੇਣਾ, ਮੁਹਾਰ ਨਹੀਂ ਪੜ੍ਹਾ ਦੇਣੀ ਕਦੀ ਕਦੀ ਜਾਂਦੇ ਹੁੰਦੇ, ਕਦੀ ਟਿਕ ਕੇ ਬਿਠਾ ਕੇ ਉਹਨਾਂ ਨੂੰ ਪੜ੍ਹਾਇਆ ਨਹੀਂ। ਉਹਨੂੰ ਕਹਿਣਾ ਵੀ ਚੱਲ ਵੀ ਘੋੜਿਆਂ ਦੀ ਸੇਵਾ ਕਰ, ਉਹਨੇ ਸੇਵਾ ਕਰਨੀ, ਚੱਲ ਲੰਗਰ ਦੇ ਭਾਂਡੇ ਮਾਂਜ ਪ੍ਰਸ਼ਾਦੇ ਬਣਾ,

ਪਾਰਟੀ ਵੀ ਮੈਨੂੰ ਅੱਜ ਤੱਕ ਕੋਈ ਨਹੀਂ ਸਿਖਾਇਆ ਇਹਨਾਂ ਨੇ ਵੀ ਇਹ ਜ਼ਰੂਰ ਹੈ ਬੰਦਗੀ ਬਹੁਤ ਹੈ ਨਿਹੰਗ ਸਿੰਘ ਜੀ ਦੀ, ਪਰ ਉਹ ਸਿਖਾਉਂਦੇ ਨਹੀਂ ਕੁਛ ਵੀ, ਸਾਰੀ ਸਾਰੀ ਦਿਹਾੜੀ ਘੋੜੇ 'ਤੇ ਲੰਘ ਜਾਂਦੀ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਥੋੜ੍ਹੇ ਦਿਨ ਉਡੀਕ ਕਰਕੇ ਉਹ ਬੱਚਾ ਚਲਾ ਗਿਆ। ਅੰਮ੍ਰਿਤ ਵੇਲੇ ਦਾ ਸਮਾਂ ਸੀ ਅਤੇ ਅੰਮ੍ਰਿਤ ਵੇਲੇ ਦੇ ਸਮੇਂ 'ਤੇ ਜਾ ਕੇ ਉਹ ਬੱਚਾ ਜਾ ਕੇ ਮਹਾਂਪੁਰਖਾਂ ਨੂੰ ਕਹਿੰਦਾ ਵੀ ਗੁਰਮੁਖੋ ਬਾਬਾ ਜੀ ਵੀ ਮੈਨੂੰ ਹੁਣ ਆਗਿਆ ਦੇ ਦਿਓ ਵੀ ਮੈਂ ਇੱਥੇ ਗੁਰਬਾਣੀ ਸੰਥਿਆ ਕਰਨ ਆਇਆ ਸੀ, ਤੁਸੀਂ ਮੇਰੇ ਤੋਂ ਭਾਂਡੇ ਮਜਾਈ ਗਏ, ਕਦੀ ਘੋੜਿਆਂ ਦੀ ਸੇਵਾ ਕਰ ਲਈ, ਕਦੇ ਝਾੜੂ ਫੇਰ ਲਿਆ, ਕਦੀ ਕੁਛ ਕਰ ਲਿਆ, ਤੁਸੀਂ ਮੈਨੂੰ 2 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਸਿਖਾਇਆ। ਉਹ ਕਹਿੰਦੇ ਵੀ ਕਿਉਂ ਨਹੀਂ ਸਿਖਾਇਆ, ਤੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕਰਨੀ ਸਿੱਖ ਗਿਆ, ਤੈਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਵਿੱਚ ਕਿੱਡਾ ਪਰਉਪਕਾਰ ਹੈ। ਉਹ ਕਹਿੰਦਾ ਜੀ ਉਹ ਤਾਂ ਠੀਕ ਹੈ, ਮੈਨੂੰ ਪਤਾ ਹੈ, ਪਰ ਤੁਸੀਂ 2 ਸਾਲਾਂ ਵਿੱਚ ਮੈਨੂੰ ਇੱਕ ਵੀ ਗੁਰਬਾਣੀ ਦਾ ਅੱਖਰ ਨਹੀਂ ਪੜ੍ਹਾਇਆ। ਕਹਿਣ ਲੱਗੇ ਤੈਨੂੰ ਯਕੀਨ ਨਹੀਂ ਨਾ ਆ ਰਿਹਾ, ਚੱਲ ਫਿਰ ਬਾਂਹ ਫੜ ਲਈ, ਬਾਂਹ ਫੜ ਲਈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਕਹਿਣ ਲੱਗੇ ਚੱਲ ਬੈਠ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਤਾਕਤ ਦੱਸਾ, ਚੱਲ ਆ ਕੇ ਬੈਠ। ਬਸ ਇਹ ਕਹਿਣ ਦੀ ਦੇਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਇੱਕ ਓਅੰਕਾਰ ਤੋਂ ਆਰੰਭਤਾ ਕੀਤੀ, ਕਹਿੰਦੇ ਪੜ੍ਹ ਇਹਨੂੰ। ਜਦੋਂ ਪੜ੍ਹਿਆ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਜਪਜੀ ਸਾਹਿਬ ਕਿਹੜੇ ਵੇਲੇ ਪੜ੍ਹਿਆ ਗਿਆ, ਜਪਜੀ ਸਾਹਿਬ ਤੋਂ ਅਗਾਂਹ ਕਿਵੇਂ ਬਾਣੀ ਪੜ੍ਹੀ ਗਈ, ਔਰ ਉਸ ਬੱਚੇ ਨੂੰ ਪਤਾ ਹੀ ਕੁਛ ਨਹੀਂ ਲੱਗਾ। ਅਤੇ ਉਸ ਵਕਤ ਜਦੋਂ ਬਾਣੀ ਪੜ੍ਹ ਕੇ ਉਹ ਥੱਲੇ ਉਤਰਿਆ ਔਰ ਉਹਨਾਂ ਗੁਰਮੁਖਾਂ ਦੇ ਚਰਨਾਂ ਵਿੱਚ ਡਿੱਗ ਕੇ ਕਹਿਣ ਲੱਗਾ ਮੈਨੂੰ ਬਖਸ਼ ਦਿਓ, ਮੈਨੂੰ ਨਹੀਂ ਸੀ ਪਤਾ ਕਿ ਗੁਰੂ ਕੀ ਸੰਗਤ ਦੇ ਜੋੜੇ ਝਾੜਿਆਂ, ਗੁਰੂ ਕੀ ਸੰਗਤ ਦੀ ਸੇਵਾ ਕੀਤਿਆਂ, ਘੋੜਿਆਂ ਨੂੰ ਖਰਖਰਾ ਕੀਤਿਆਂ, ਦਾਣਾ ਪਾਣੀ ਦਿੰਦਿਆਂ ਕਿੱਡਾ ਕੁ ਵੱਡਾ ਪਰਉਪਕਾਰ ਵਾਪਰਦਾ ਹੈ। ਕਹਿਣ ਲੱਗੇ ਨਹੀਂ ਗੁਰਮੁਖਾ, ਇਹ ਅੱਖਰ ਜਿਹੜੇ ਤੂੰ ਸਿੱਖ ਦਾ ਰਿਹਾ ਗੁਰੂ ਨਾਨਕ ਸਾਹਿਬ ਜੀ ਦੀ, ਗੁਰਮੁਖਾਂ ਦੀ ਸੰਗਤ ਨੇ ਤੇਰੇ ਅੰਦਰ ਬਾਣੀ ਦਾ ਉਹ ਜੀਵਨ ਬਖਸ਼ਿਸ਼ ਕਰ ਦਿੱਤਾ ਜਿਹੜਾ ਕੁਝ ਸੰਗਤ ਦੇ ਵਿੱਚੋਂ ਤੇਰੇ ਅੰਦਰ ਉਹ ਪ੍ਰਗਟ ਹੋ ਗਿਆ। ਡਾਕਟਰ ਰਘਬੀਰ ਸਿੰਘ ਬੀਰ ਲਿਖਦੇ ਆ, ਕਹਿਣ ਲੱਗੇ ਉਹੀ ਬੱਚਾ ਜਿਹਨੇ ਇੱਕ ਦਿਨ ਵੀ ਕਦੀ ਜਪਜੀ ਸਾਹਿਬ ਨਹੀਂ ਸੀ ਪੜ੍ਹਿਆ, ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਪੜ੍ਹਨ ਵਿੱਚ ਪ੍ਰਪੱਕ ਹੋ ਗਿਆ ਸੀ। ਕਿਵੇਂ ਹੋਇਆ? ਔਰ ਉਹ ਸੇਵਾ ਅਤੇ ਸਿਮਰਨ ਦੇ ਅਭਿਆਸ ਅਤੇ ਰੋਜ਼ ਬਾਣੀ ਪੜ੍ਹਨ ਵਾਲਿਆਂ ਦੀ ਸੰਗਤ ਨੇ ਇੱਕ ਇੱਕ ਅੱਖਰ ਉਹਦੇ ਅੰਦਰ ਵਸਾ ਕੇ ਰੱਖ ਦਿੱਤਾ। ਇਹ ਸੰਤ ਪੁਰਖਾਂ ਦੀ ਨਿਸ਼ਾਨੀ ਹੈ। ਵੱਡੇ ਵੱਡੇ ਵਿਦਵਾਨਾਂ ਦਾ ਜੀਵਨ ਆਪਾਂ ਕਿਸੇ ਦਿਨ ਕਥਨ ਜ਼ਰੂਰ ਕਰਾਂਗੇ। ਕਹਿੰਦੇ ਨੇ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਸੰਥਿਆ ਦੇਣ ਵਾਲੇ ਗੁਰਮੁਖ ਜਿਹੜੇ ਨੇ, ਉਹਨਾਂ ਦੇ ਅੰਦਰ ਵੀ ਇਹੋ ਜਿਹਾ ਤੱਤ ਹੁੰਦਾ ਸੀ ਕਿ ਉਹ ਜੀਵਨ ਪਲਟੀ ਕਰਕੇ ਰੱਖ ਦਿੰਦੇ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਇਹੀ ਸ਼ਬਦ ਵਰਤ ਕੇ ਕਿਹਾ, ਮਹਾਰਾਜ ਜੀ ਕਹਿੰਦੇ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ, ਉਹਦੀ ਮਰਜ਼ੀ ਹੋਵੇ ਤੂੰ ਆਪਣੇ ਨੇੜਤਾ ਦੀ ਸੰਗਤ ਬਖਸ਼ ਦਿੰਦਾ, ਆਪਣੇ ਆਪ ਮਿਲਾ ਲੈਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾਲਤਾ, ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ 7:20 ਤੱਕ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਉਪਰੰਤ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਆਪ ਜੀ ਦੇ ਸਨਮੁੱਖ ਗੁਰ ਸ਼ਬਦ ਵਿਚਾਰਾਂ ਨਾਲ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸੱਜਣੀ ਵਿੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲੇ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਆਲਮਗੀਰ ਸਾਹਿਬ ਪਾਤਸ਼ਾਹੀ ਦਸਵੀਂ ਲੁਧਿਆਣਾ, ਜੋ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਕਰ ਰਹੇ ਸਨ। ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਹਰਗੋਬਿੰਦਪੁਰ ਵਾਲੇ, ਉਹ ਆਪ ਸਮੂਹ ਸੰਗਤਾਂ ਦੇ ਸਨਮੁੱਖ 8 ਵਜੇ ਤੱਕ ਗੁਰਬਾਣੀ ਕਥਾ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਆਪ ਜੀ ਨੇ ਇਕਾਗਰਤਾ ਬਖਸ਼ਣੀ ਭਾਈ ਸਾਹਿਬ ਜੀ, ਐਤਵਾਰ ਤੱਕ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਉ। ਜਤ ਕੀ ਜਤਾ ਜੋਗ ਕੋ ਮੱਜਨ, ਨੇਮ ਕਿਨਖ ਨ ਬਡਾਉ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਓ। ਅਲਪ ਆਹਾਰ ਸੁਲਪ ਸਿਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਵੈ ਬੋ, ਵੈਭੋ ਤਿਰਗੁਣ ਅਤੀਤ। ਕਾਮ ਕ੍ਰੋਧ ਲੋਭ ਹੱਠ ਮੋਹ ਨ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ

ਜੁਗੋ ਜੁਗ ਅਟਲ ਸਬਦ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਬਾਰਗਾਹ ਅੰਦਰ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਸਨਮੁੱਖ ਹਰ ਕੇ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਘਰ ਜੀ ਦੇ ਸਤਿਕਾਰਯੋਗ ਕੀਰਤਨੀਆਂ ਦੇ ਕੋਲੋਂ ਆਪ ਜੀ ਨੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਕੁ ਸਮਾਂ ਗੁਰੂ ਸ਼ਬਦ ਵਿਚਾਰ ਨਾਲ ਜੁੜਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ, ਸਾਰੇ ਹੀ ਰਸਨਾ ਕਰੀਏ, ਪਵਿੱਤਰ ਲਵਾਈਏ, ਹਾਜ਼ਰੀ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਤਿਗੁਰੂ ਪਾਤਸ਼ਾਹ ਜੀ ਜਗਿਆਸੂ ਦੇ ਹਿਰਦੇ ਦੀ ਇੱਛਾ ਪੂਰੀ ਕਰਨ ਵਾਸਤੇ ਜੋ ਸ਼ਬਦ ਦੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਦੇ ਨੇ, ਮਨ ਦੇ ਵਲਵਲੇ ਉਹਨਾਂ ਨੂੰ ਮੇਟਣ ਵਾਸਤੇ ਅਕਾਲ ਪੁਰਖ ਸਾਹਿਬ ਜੀ ਨੇ ਸਾਨੂੰ ਜੋ ਮੂਲ ਮੰਤਰ ਦੀ ਬਾਣੀ ਬਖਸ਼ਿਸ਼ ਕੀਤੀ ਹੈ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੀ ਰਸਨਾ ਦੁਆਰਾ ਉਚਾਰਦੇ ਨੇ, ਔਖਦ ਮੂਲ ਮੰਤਰ ਮਨ ਇੱਕ ਹੈ ਜੇ ਕਰ ਦ੍ਰਿੜ ਚਿੱਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ। ਭਾਵ ਮਨ ਦੀ ਅਵਸਥਾ, ਮਨ ਦੀ ਸਥਿਤੀ ਠੀਕ ਕਰਨ ਵਾਸਤੇ ਜੋ ਗੁਰੂ ਕਾ ਸ਼ਬਦ ਹੈ, ਮੰਤਰ ਹੈ, ਕਹਿੰਦੇ ਇਹ ਇੱਕ ਔਖਦੀ ਹੈ। ਜਿਸ ਤਰ੍ਹਾਂ ਕਿਸੇ ਦਾ ਸਰੀਰ ਰੋਗ ਗ੍ਰਸਤ ਹੋ ਜਾਵੇ, ਢਿੱਲਾ ਮੱਠਾ ਹੋ ਜਾਵੇ, ਕੋਈ ਬਿਮਾਰੀ ਲੱਗ ਜਾਵੇ ਅਤੇ ਉਹਨੂੰ ਠੀਕ ਕਰਨ ਵਾਸਤੇ, ਸਰੀਰ ਨੂੰ ਹੱਸਾ ਕਰਨ ਵਾਸਤੇ, ਤੰਦਰੁਸਤੀ ਵਾਸਤੇ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ ਅਤੇ ਡਾਕਟਰ ਜਿਹੜਾ ਹੈ ਫਿਰ ਉਹਦੀ ਨਬਜ਼ ਨੂੰ ਪਛਾਣ ਕੇ ਅਤੇ ਕੀ ਬਿਮਾਰੀ ਹੈ ਉਹਦਾ ਇਲਾਜ ਕਰਦਾ ਹੈ। ਇਸੇ ਹੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਜਿਹੜਾ ਮੂਲ ਮੰਤਰ ਹੈ, ਧੁਰਕੀ ਬਾਣੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਕਾਲ ਪੁਰਖ ਦੇ ਕੋਲੋਂ ਸ਼ਬਦ ਲਿਆ ਕੇ ਸਾਨੂੰ ਬਖਸ਼ਿਸ਼ ਕੀਤਾ ਹੈ, ਔਖਦ ਮੂਲ ਮੰਤਰ ਮਨ ਇੱਕ ਹੈ, ਇਹ ਇੱਕ ਔਖਦੀ ਹੈ ਅਤੇ ਮਨ ਦੇ ਅੰਦਰ ਹੀ ਜਗ ਸਿਰ ਸਿੱਖਾ ਤੂੰ ਇਹਨੂੰ ਦ੍ਰਿੜ ਕਰਨਾ।

ਗਈ, ਉਹਨਾਂ ਦਾ ਮਨ ਟਿਕਾਓ ਵਿੱਚ ਆ ਗਿਆ, ਮਨ ਦੀ ਸਥਿਤੀ ਠੀਕ ਹੋ ਗਈ। ਜੇਕਰ ਸਦੀਸ ਭਾਵ ਸਮੇਂ ਦੇ ਸਮਾਂ ਸਹੀ ਨਹੀਂ ਚੱਲ ਰਿਹਾ, ਕਿਰਤ ਕਰਦਾ ਹੈ ਕੋਈ ਤਾਂ ਉਹਦੀ ਜਿਹੜੀ ਕਿਰਤ ਹੈ ਉਹ ਭਲੀ ਭੂਤ ਸਫਲ ਨਹੀਂ ਹੋ ਰਹੀ ਅਤੇ ਮਾਇਕੀ ਪਦਾਰਥਾਂ ਦੀ ਘਾਟ ਆ ਜਾਵੇਗੀ, ਭਾਵ ਸਮੇਂ ਦੀ ਸਥਿਤੀ ਠੀਕ ਨਹੀਂ। ਇਸੇ ਤਰ੍ਹਾਂ ਇੱਕ ਮਨ ਦੀ ਅਵਸਥਾ ਹੈ, ਜਿੰਨਾ ਚਿਰ ਮਨ ਦੀ ਅਵਸਥਾ ਸਥਿਤੀ ਠੀਕ ਨਹੀਂ ਹੋਵੇਗੀ ਅਤੇ ਮਨ ਦੇ ਅੰਦਰ ਸ਼ਬਦ ਨਹੀਂ ਅਸੀਂ ਜਿਹੜਾ ਧਾਰਨ ਕਰ ਸਕਾਂਗੇ, ਕਿਉਂਕਿ ਮਨ ਜਿੰਨਾ ਚਿਰ ਭਟਕਣਾ ਦੇ ਵਿੱਚ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜੀਵ ਤੂੰ ਮਨ ਦੀ ਇਕਾਗਰਤਾ ਬਣਾ। ਜਦੋਂ ਮਨ ਦੀ ਇਕਾਗਰਤਾ ਬਣ ਜਾਂਦੀ ਹੈ ਫਿਰ ਤੂੰ ਅਸਲੀ ਰਸਤੇ ਦਾ ਪਾਂਧੀ ਬਣਦਾ ਹੈ ਅਤੇ ਜਦੋਂ ਪਰਮਾਤਮਾ ਦੇ ਦਰ ਤੂੰ ਚੱਲਦਾ ਹੈ ਇਹ ਜਗਿਆਸੂ ਪਾਂਧੀ ਬਣ ਜਾਂਦਾ ਹੈ, ਅਧਿਆਤਮਕ ਰਸਤੇ ਦੀ ਪਛਾਣ ਇਹਨੂੰ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹਦੇ ਮਨ ਦੇ ਵਿੱਚ ਭਾਵ ਵਿਯੋਗ ਵਿਛੋੜਾ ਬਿਰਹੋ ਪੈਦਾ ਹੋ ਜਾਂਦਾ ਹੈ ਅਤੇ ਜਦੋਂ ਬਿਰਹੋ ਪੈਦਾ ਹੋ ਜਾਵੇ ਪਰਮੇਸ਼ਰ ਦੀ ਤਾਂਘ ਜਿਹਦੇ ਹਿਰਦੇ ਵਿੱਚ ਲੱਗ ਜਾਵੇ ਉਹਨੂੰ ਭਾਵ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੋਰ ਸੰਸਾਰ ਦੇ ਕਿੰਨੇ ਪਦਾਰਥ ਉਹਦੇ ਅੱਗੇ ਲਿਆ ਕੇ ਰੱਖ ਦਿੱਤੇ ਜਾਣ, ਸੰਸਾਰ ਦੀ ਸੋਰਤ ਉਹਨੂੰ ਦੇ ਦਿੱਤੀ ਜਾਵੇ, ਕਹਿੰਦੇ ਉਹਦਾ ਮਨ ਭਤੀਜੇਗਾ ਨਹੀਂ। ਕਬੀਰ ਬਿਰਹੋ ਭਯੰਗਮ ਮਨ ਬਸੇ ਮੰਤ ਨਾ ਮਾਨੇ ਕੋਈ। ਸਤਿਗੁਰੂ ਕਹਿੰਦੇ ਨੇ ਇਹ ਵਿਛੋੜੇ ਦਾ ਜਿਹੜਾ ਸੱਪ ਹੈ ਜਿਹਦੇ ਹਿਰਦੇ ਦੇ ਵਿੱਚ ਵਸ ਜਾਵੇ ਪਰਮੇਸ਼ਰ ਦੇ ਮਿਲਣ ਦੀ ਤਾਂਘ ਲੱਗ ਜਾਵੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਵੇਂ ਉਹਨੂੰ ਕਿੰਨੇ ਵੀ ਮੰਤਰ ਜਿਹੜੇ ਨੇ ਉਹ ਦਿੱਤੇ ਜਾਣ, ਉਹਨੂੰ ਕਿੰਨੇ ਲਾਲਚ ਦਿੱਤੇ ਜਾਣ, ਸਤਿਗੁਰੂ ਪਾਤਸ਼ਾਹ ਜੀ ਦੇ ਮਿਲਾਵ ਤੋਂ ਬਿਨਾਂ ਉਹਦਾ ਮਨ ਜਿਹੜਾ ਹੈ ਉਹ ਟਿਕਾਓ ਵਿੱਚ ਨਹੀਂ ਆਉਂਦਾ, ਉਹਦੇ ਮਨ ਨੂੰ ਭਾਵ ਸੁੱਖ ਚੈਨ ਨਹੀਂ ਮਿਲਦਾ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਟੇਕ ਜਿਹੜੀ ਹੈ ਭਗਤ ਕਬੀਰ ਜੀ ਆਪਣੀ ਰਸਨਾ ਤੋਂ ਇਵੇਂ ਉਚਾਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ। ਜਿਸ ਤਰ੍ਹਾਂ ਸੰਸਾਰੀ ਤੌਰ 'ਤੇ ਪਤੀ ਅਤੇ ਪਤਨੀ ਹੈ, ਆਪਣੇ ਗ੍ਰਿਸ਼ਤੀ ਜੀਵਨ ਦੀ ਪਾਲਣਾ ਕਰਨ ਵਾਸਤੇ ਪਤੀ ਜਿਹੜਾ ਹੈ ਪ੍ਰਦੇਸ ਵਿੱਚ ਚੱਲਿਆ ਜਾਵੇ, ਆਪਾਂ ਪ੍ਰਦੇਸ ਵਿੱਚ ਆਏ ਹਨ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਹ ਪ੍ਰਦੇਸ ਵਿੱਚ ਲੰਮਾ ਸਮਾਂ ਰਹਿ ਕੇ ਆਪਣੀ ਕਿਰਤ ਕਰਦਾ ਹੈ ਅਤੇ ਉਹਦਾ ਪਰਿਵਾਰ ਜਿਹੜੀ ਉਹਦੀ ਇਸਤਰੀ ਹੈ ਪਤਨੀ ਹੈ ਉਹਨੂੰ ਉਡੀਕਦੀ ਹੈ, ਕਿਉਂਕਿ ਇਹ ਜਿੰਦ ਦਾ ਮਾਲਕ ਹੈ ਪਰਮਾਤਮਾ ਅਕਾਲ ਪੁਰਖ। ਪਾਤਸ਼ਾਹ ਜੀ ਕਹਿੰਦੇ ਨੇ ਕੇਵਲ ਅਤੇ ਕੇਵਲ ਪੁਰਖ ਪਰਮਾਤਮਾ ਹੈ ਅਤੇ ਜਿੰਦ ਉਹਦੀ ਭਾਵ ਜਿਹੜੀ ਹੈ ਉਹ ਘਰ ਵਾਲੀ ਵਹੁਟੀ ਹੈ। ਜਿਵੇਂ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਜਗਿਆਸੂ ਹੈ ਉਹਨਾਂ ਦਾ ਹਿਰਦਾ ਹੁੰਦਾ ਹੈ ਅਤੇ ਜਿਹੜੀ ਭਾਵ ਪਤਨੀ ਹੈ ਆਪਣੇ ਪਤੀ ਨੂੰ ਉਡੀਕਦੀ ਹੈ, ਲੰਮਾ ਸਮਾਂ ਹੋ ਗਿਆ ਹੈ ਪਰਦੇਸ ਵਿੱਚ ਗਏ ਹੋਏ ਨੂੰ ਕਿਰਤ ਕਮਾਈ ਕਰਨ ਵਾਸਤੇ ਅਤੇ ਸਤਿਪਾਤਸ਼ਾਹ ਇੱਥੇ ਭਗਤ ਕਬੀਰ ਜੀ ਨੇ ਸ਼ਬਦ ਦੀ ਉਥਾਨ ਕਦਰੜ ਕੀਤੀ ਹੈ। ਪੰਥ ਨਿਹਾਰੇ ਕਾਮਨੀ, ਪੰਥ ਕਹਿੰਦੇ ਨੇ ਰਸਤੇ ਨੂੰ, ਕਾਮਨੀ ਕਹਿੰਦੇ ਨੇ ਇਸਤਰੀ ਨੂੰ। ਲੋਚਨ ਭਰੀ ਲੇ ਉਸਾਸਾ, ਲੋਚਨ ਨੈਣਾ ਨੂੰ ਕਹਿੰਦੇ ਨੇ ਅਤੇ ਭਰੀਲੇ ਭਾਵ ਅੱਖਾਂ ਦੇ ਵਿੱਚ ਹੰਝੂ ਭਰ ਕੇ, ਲੇ ਉਸਾਸਾ ਉੱਭੇ ਸਾਏ ਲੈਂਦੀ ਹੈ, ਭਾਵ ਆਪਣੇ ਪਤੀ ਦੀ ਉਡੀਕ ਵਿੱਚ ਹੌਕੇ ਭਰਦੀ ਹੈ, ਭਾਵ ਰਸਤੇ 'ਤੇ ਖਲੋ ਕੇ ਆਪਣੇ ਪਤੀ ਦਾ ਰਸਤਾ ਨਿਹਾਰਦੀ ਹੈ। ਇਸੇ ਹੀ ਤਰ੍ਹਾਂ ਜਿਹੜਾ ਜਗਿਆਸੂ ਹੈ ਉਹ ਆਪਣੇ ਪਰਮਾਤਮਾ ਨੂੰ ਮਿਲਣ ਦੀ ਤਾਂਘ ਵਿੱਚ ਆਪਣੇ ਮਨ ਦਾ ਟਿਕਾਓ ਬਣਾਉਂਦਾ ਹੈ, ਮਨ ਦੀ ਸਥਿਤੀ ਠੀਕ ਕਰਦਾ ਹੈ। ਮਨ ਦੀ ਅਵਸਥਾ ਬਹੁਤ ਜ਼ਰੂਰੀ ਹੈ, ਜਦ ਤੱਕ ਮਨ ਦੀ ਅਵਸਥਾ ਭਾਵ ਗੁਰੂ ਦੇ ਰਸਤੇ 'ਤੇ ਚੱਲਣ ਵਾਲੀ ਨਹੀਂ ਬਣਦੀ, ਸਤਿਗੁਰੂ ਕਹਿੰਦੇ ਉਹਨਾਂ ਚਿਰ ਇਹ ਜੀਵ ਜਿਹੜਾ ਬੰਧਨਾਂ ਵਿੱਚ ਬੱਝਾ ਹੋਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਫਰਮਾਨ ਕਰਦੇ ਨੇ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀ ਹਨ ਸੇ ਭਾਈ ਸੇ ਵੀਰ। ਭਾਵ ਜਦੋਂ ਅਸੀਂ ਸੰਸਾਰ ਦੇ ਵਿੱਚ ਭਾਵ ਭਾਵ ਮਾਇਕੀ ਪਦਾਰਥਾਂ ਦੇ ਨਾਲ ਜੁੜ ਕੇ ਗੁਰਮਤਿ ਦੀ ਵਿਚਾਰ ਨਹੀਂ ਕਰਦੇ, ਸਮਾਂ ਨਹੀਂ ਆਪਣੇ ਪਰਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ

ਗੁਜ਼ਾਰਦੇ ਨਾਲ ਉਦੋਂ ਸਾਡੇ ਹਿਰਦੇ ਦੇ ਅੰਦਰ ਬੇਸਮਝੀ ਪੈਦਾ ਹੋ ਜਾਂਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਭਾਵ ਔਗੁਣਾਂ ਦੇ ਜੰਜੀਰ ਇਹਦੇ ਗਲ ਵਿੱਚ ਪੈ ਜਾਂਦੇ ਨੇ ਅਤੇ ਇਹ ਵੱਧਦਾ ਜਾਂਦਾ ਹੈ ਕਰਮਾਂ ਦੀ ਕਿਰਤ ਕਰਕੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰਮਾਂ ਦੀ ਕਿਰਤ ਕਰਕੇ ਜੀਵ ਜਿਹੜਾ ਹੈ ਪਰਮੇਸ਼ੁਰ ਤੋਂ ਦੂਰ ਹੁੰਦਾ ਜਾਂਦਾ ਹੈ, ਪਰਮੇਸ਼ੁਰ ਨਾਲੋਂ ਵਿਛੋੜਾ ਪੈਂਦਾ ਜਾਂਦਾ ਹੈ, ਆਤਮਾ ਦੀ ਸੋਝੀ ਇਹਨੂੰ ਪ੍ਰਾਪਤ ਨਹੀਂ ਹੋ ਰਹੀ। ਅਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੀ ਆਤਮਾ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਜਾਂਦੀ ਹੈ ਦਿਨੋਂ ਦਿਨ। ਉਦਮ ਜਿਹੜਾ ਹੈ ਉਹ ਭਾਵ ਜੀਵਨ ਦੇ ਵਿੱਚੋਂ ਕਿਤੇ ਗੁਆ ਜਾਂਦਾ ਹੈ। ਅੰਮ੍ਰਿਤ ਵੇਲੇ ਜਿਨ੍ਹਾਂ ਜਗਿਆਸੂਆਂ ਨੂੰ ਸਤਿਗੁਰੂ ਨੇ ਉਦਮ ਦਿੱਤਾ ਹੈ ਉਹ ਉੱਠ ਕੇ ਆਪਣੇ ਪ੍ਰੀਤਮ ਪਿਆਰੇ ਦੀ ਯਾਦ ਵਿੱਚ ਜੁੜ ਜਾਂਦੇ ਨੇ, ਸੁਰਤ ਜੋੜ ਲੈਂਦੇ ਨੇ ਸ਼ਬਦ ਦੇ ਨਾਲ। ਕਈ ਵਾਰੀ ਬਾਣੀ ਪੜ੍ਹਦਿਆਂ ਇਸ ਤਰ੍ਹਾਂ ਦੀ ਅਵਸਥਾ ਆਉਂਦੀ ਹੈ ਕਿ ਭਾਵ ਬਾਣੀ ਵੀ ਭਾਵੇਂ ਪੜ੍ਹ ਰਹੀਏ ਹੋਏ ਸੁਰਤ ਬਾਹਰ ਨੂੰ ਭੱਜ ਭੱਜ ਜਾਂਦੀ ਹੈ, ਮਨ ਦੇ ਵਿੱਚ ਫੁਰਨੇ ਆਉਂਦੇ ਨੇ। ਅਤੇ ਇੱਕ ਵਾਰ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਦਾਸ ਦੀ ਉਮਰਾਂ ਵੀ ਕੁਛ ਛੋਟੀ ਸੀਗੀ, ਮਹਾਰਾਸ਼ਟਰ ਬੰਬੇ ਦੇ ਵਿੱਚ ਵਕਰੋਲੀ ਟਗੋਰ ਨਗਰ ਗੁਰਦੁਆਰੇ ਦੀ ਇਹ ਗੱਲ ਹੈ। ਅਤੇ ਬਾਬਾ ਜੀ ਦੇ ਨਾਲ ਸੇਵਾ ਲੱਗੀ ਹੋਈ ਸੀ ਅਤੇ ਮਹਾਂਪੁਰਸ਼ਾਂ ਨੇ ਇੱਕਦਮ ਰੁਕ ਗਏ ਅਤੇ ਮੇਰੇ ਵੱਲ ਵੇਖ ਕੇ ਆਖਿਆ ਵੱਧ ਥੀ ਵੇ ਦਰਿਆਓ ਟੁੱਟ ਨਾ ਥੀ ਵੇ ਵਾਹੜਾ, ਵੱਧ ਥੀ ਵੇ ਦਰਿਆਓ ਟੁੱਟ ਨਾ ਥੀ ਵੇ ਵਾਹੜਾ। ਤਿੰਨ ਵਾਰੀ ਇਹ ਬਚਨ ਆਖਿਆ ਅਤੇ ਸਰੀਰ ਵਿੱਚ ਇੱਕ ਵਾਰੀ ਚਰਨਾਹਟ ਛਿੜ ਗਈ, ਕਿਉਂਕਿ ਮਹਾਂਪੁਰਖ ਬ੍ਰਹਮ ਗਿਆਨੀ ਦੀ ਜਿਹੜੀ ਹੈ ਨਾ ਦ੍ਰਿਸ਼ਟੀ ਉਹ ਅੰਮ੍ਰਿਤ ਹੁੰਦੀ ਹੈ, ਜਿੱਥੇ ਪੈ ਜਾਵੇ ਉਹਦਾ ਜੀਵਨ ਬਦਲ ਜਾਂਦਾ ਹੈ। ਇਹ ਭਾਵ ਦਇਆ ਕਰਕੇ ਤਰਸ ਕਰਕੇ ਮਹਾਂਪੁਰਸ਼ ਇਸ ਤਰ੍ਹਾਂ ਦਾ ਭਾਵ ਜਿਹੜਾ ਪਰ ਉਪਕਾਰ ਕਰਦੇ ਨੇ। ਅਤੇ ਮਹਾਂਪੁਰਸ਼ਾਂ ਨੇ ਮੇਰੇ ਵੱਲ ਵੇਖ ਕੇ ਆਖਿਆ ਕਿ ਜਿਹੜਾ ਦਰਿਆ ਦਾ ਪਾਣੀ ਹੈ ਦੋਨਾਂ ਕਿਨਾਰਿਆਂ ਦੇ ਵਿੱਚ ਜਦੋਂ ਚੱਲਦਾ ਹੈ, ਨਦੀ ਦਾ ਪਾਣੀ ਦੋਨਾਂ ਕਿਨਾਰਿਆਂ ਦੇ ਵਿੱਚ ਸਹੀ ਸਲਾਮ ਵਹਿੰਦਾ ਹੈ ਅਤੇ ਉਹ ਸਮੁੰਦਰ ਵਿੱਚ ਵੀ ਮਿਲ ਜਾਂਦਾ ਹੈ ਅਤੇ ਉਹ ਸਮੁੰਦਰ ਰੂਪ ਹੋ ਜਾਂਦਾ ਹੈ, ਵੱਧ ਥੀਵੇ ਦਰਿਆਓ ਅਤੇ ਭਾਵ ਉਹ ਦਰਿਆ ਰੂਪ ਹੋ ਪਾ ਜਿਹੜਾ ਹੈ ਸਮੁੰਦਰ ਰੂਪ ਹੋ ਜਾਂਦਾ ਹੈ। ਉੱਥੇ ਦਰਿਆ ਦੀ ਆਪਣੀ ਹੋਂਦ ਨਦੀ ਦੀ ਖਤਮ ਹੋ ਜਾਂਦੀ ਹੈ, ਵੱਧ ਥੀਵੇ ਦਰਿਆਓ ਟੁੱਟ ਨਾ ਥੀਵੇ ਵਾਹੜਾ। ਅਤੇ ਜਿਹੜਾ ਪਾਣੀ ਕੰਢੇ ਤੋਂ ਨਦੀ ਦੇ ਦਰਿਆ ਦੇ ਕੰਢੇ ਤੋਂ ਛਾਲ ਮਾਰ ਕੇ ਵਹਿਣ ਵਿੱਚ ਪੈ ਜਾਵੇ ਕਹਿੰਦੇ ਉਹ ਸੁੱਕ ਜਾਂਦਾ ਹੈ, ਸੜ ਜਾਂਦਾ ਹੈ, ਉਹਦਾ ਜੀਵਨ ਖਤਮ ਹੋ ਜਾਂਦਾ ਹੈ। ਇਹ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਅਰਥ ਕੀਤਾ ਸੀਗਾ। ਅਤੇ ਇੱਕ ਵਾਰ ਮਹਾਂਪੁਰਸ਼ਾਂ ਵੀ ਇਹ ਵੀ ਬਾਣੀ ਦਾ ਅਰਥ ਕੀਤਾ ਸੀ ਕਿ ਇੱਦਾਂ ਅਰਦਾਸ ਕਰਨੀ ਚਾਹੀਦੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ। ਸ਼ਬਦ 'ਤੇ ਉੱਥੇ ਜੇ ਸਿੱਧਾ ਪੜ੍ਹਨਾ ਹੈ ਤਾਂ ਸਮਝਾ ਲਿਖਿਆ ਹੈ, ਧਨਾਸਰੀ ਰਾਗ ਦਾ ਇਹ ਸ਼ਬਦ ਹੈ। ਅਤੇ ਮਹਾਂਪੁਰਸ਼ਾਂ ਨੇ ਆਖਿਆ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ, ਹੇ ਸਾਖ ਆਤ ਪਰਮਾਤਮਾ ਵਾਹਿਗੁਰੂ ਮੈਨੂੰ ਇੰਨੀ ਸਮਝ ਦੇ ਕਿਉਂਕਿ ਮੈਂ ਮੂਰਖ ਹਾਂ, ਮੈਂ ਨੀਚ ਹਾਂ, ਮੈਂ ਅਜਾਣ ਹਾਂ, ਅਤੇ ਮੈਨੂੰ ਇੰਨੀ ਸਮਝ ਦੇ, ਇੰਨੀ ਸਮਤ ਬਖਸ਼ਿਸ਼ ਕਰ ਕਿ ਮੈਂ ਆਪ ਜੀ ਦਾ ਨਾਮ ਜਪ ਸਕਾਂ। ਇਹ ਮਹਾਂਪੁਰਸ਼ਾਂ ਦੇ ਪਾਵਨ ਬਚਨ ਹੈ। ਮਹਾਂਪੁਰਸ਼ਾਂ ਦਾ ਜੀਵਨ ਇਸ ਤਰ੍ਹਾਂ ਦਾ ਸੀਗਾ ਕਿ ਇੱਕ ਖਿੰਨ ਵੀ ਜੇ ਭਾਵ ਕਿਸੇ ਨਾਮ ਬਾਣੀ ਤੋਂ ਵਿਸਰ ਜਾਣਾ ਅਤੇ ਜਿਵੇਂ ਮਛਲੀ ਜਲ ਤੋਂ ਬਿਨਾਂ ਤੜਫਦੀ ਹੈ ਨਾ, ਇੱਦਾਂ ਉਹਨਾਂ ਦਾ ਸਰੀਰ ਜਿਹੜਾ ਤੜਫਣ ਲੱਗ ਜਾਂਦਾ ਸੀਗਾ। ਇੰਨੀ ਭਾਵ ਬਾਣੀ ਦੇ ਨਾਲ ਸੁਰਤ ਮਿਲੀ ਹੋਈ ਰੂਹ ਸੀ, ਪੂਰਨ ਗੁਰਸਿੱਖ ਬ੍ਰਹਮ ਗਿਆਨੀ ਦਾ ਜੀਵਨ ਸੀ ਬਾਬਾ ਠਾਕੁਰ ਸਿੰਘ ਜੀ ਦਾ। ਐਸੇ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਕੋਟ ਕੋਟਾਨ ਵਰੀ ਜਿਹੜੀ ਉਹ ਨਮਸਕਾਰ ਹੈ। ਅਤੇ ਜਦੋਂ ਅਸੀਂ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਅਤੇ ਸ਼ੰਤ ਬਾਰੇ ਜਿਹੜੀ ਹੈ 13ਵੀਂ ਅਸ਼ਟਪਦੀ ਹੈ, ਉਹ ਭਾਵ ਉਹਦੀ ਵਿਆਖਿਆ ਪੜ੍ਹ ਕੇ ਜਿਹੜੀ ਹੈ ਉਹਦੇ ਅਰਥ ਪੜ੍ਹ ਕੇ ਵੇਖ ਲੈਣੇ ਕਿ ਕੀ ਭਾਵ ਸੰਤ ਦੀ ਉਪਾਧੀ ਕੀ ਹੈ, ਸੰਤ ਕਹਿੰਦੇ ਕਿਹਨੂੰ ਹੈ। ਅਸੀਂ ਜਦੋਂ ਸੁਖਮਣੀ ਸਾਹਿਬ ਪੜ੍ਹਦੇ ਹਾਂ ਨਾ, ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ 'ਤੇ ਕਿਰਪਾ ਹੈ ਉਹ ਨਾਲ ਅਰਥ ਵੀ ਪੜ੍ਹਦੇ ਨੇ। ਅਤੇ ਭਾਵ ਸਤਿਗੁਰੂ ਕਹਿੰਦੇ ਦਾਸਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿੱਖਰੀ।
ਜਿਹੜੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਰਪਿਤ ਹੋ ਚੁੱਕੇ ਨੇ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਜਿਨ੍ਹਾਂ ਨੇ ਗੁਰੂ ਨੂੰ ਦੇ ਦਿੱਤਾ ਆਪਣਾ ਸਭ ਕੁਝ, ਆਪਾਂ ਨਸਾਵਰ ਕਰ ਦਿੱਤਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ, ਅਸੀਂ ਨਮਸਕਾਰ ਕਰਦੇ ਫਿਰ ਪਰਿਕਰਮਾ ਕਰਦੇ ਹਾਂ, ਇਹਦਾ ਮਤਲਬ ਹੈ ਕਿ ਆਪਾਂ ਅਸੀਂ ਵਾਰ ਦਿੰਦੇ ਹਾਂ ਭਾਵ, ਅਸੀਂ ਤੇ ਇੱਕ ਭਾਵ ਜਿਹੜਾ ਹੈ ਜਿਹੜੀਆਂ ਮਰਿਆਦਾ ਦੇ ਤੌਰ 'ਤੇ ਪਰਿਕਰਮਾ ਕਰਦੇ ਹਾਂ ਪਰ ਆਪਾਂ ਨਹੀਂ ਵਾਰਦੇ, ਅਤੇ ਇਹ ਪੂਰਨ ਆਪਾਂ ਵਾਰਿਆ ਹੈ ਜਿਨ੍ਹਾਂ ਨੇ, ਉਹਨਾਂ ਦੀ ਗੱਲ ਗੁਰਬਾਣੀ ਕਰਦੀ ਹੈ ਕਿ ਦਾਸਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ, ਇਸ ਤਰ੍ਹਾਂ ਦਾ ਆਚਾਰ ਤੂੰ ਭਾਵ ਜਿਹੜਾ ਹੈ ਇਸ ਤਰ੍ਹਾਂ ਦਾ ਨਿਯਮ ਤੂੰ ਵੀ ਧਾਰਨਾ ਕਰਕੇ, ਜਿਹੜੇ ਮਹਾਂਪੁਰਸ਼ ਜਿਨ੍ਹਾਂ ਨੇ ਆਪਾਂ ਸਮਰਪਿਤ ਕਰ ਦਿੱਤਾ ਹੈ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਸ਼ਬਦ ਨੇ ਵਾਸਾ ਕਰ ਲਿਆ ਹੈ, ਜਿਹੜੇ ਪਰਮੇਸ਼ਰ ਦੇ ਵਿੱਚ ਇੱਕ ਮਿੱਕ ਹੋ ਗਏ ਨੇ, ਅਤੇ ਉਹਨਾਂ ਦੇ ਕੋਲੋਂ ਹੀ ਤੈਨੂੰ ਸ਼ਬਦ ਦੀ ਭਾਵ ਟੇਕ ਮਿਲਣੀ ਹੈ, ਸ਼ਬਦ ਦੀ ਦਾਤ ਉਹਨਾਂ ਦੇ ਕੋਲੋਂ ਹੀ ਮਿਲਣੀ ਹੈ ਜਿਨ੍ਹਾਂ ਨੇ ਜੀਵਨ ਦੀ ਕਮਾਈ ਕੀਤੀ ਹੈ। ਅਖੌਤੀ ਨਹੀਂ, ਅਖੌਤੀ ਤਾਂ ਬਹੁਤ ਹੋ ਗਏ ਨੇ, ਅਖੌਤੀਆਂ ਦੇ ਭਾਵ ਭੋਲਾ ਭਾਲਾ ਜੀਵ ਜਿਹੜਾ ਹੈ, ਜੇ ਕੋਈ ਚਾਰ ਸ਼ਬਦ ਆਪਣੀ ਰਸਨਾ ਤੋਂ ਸੁਣਾ ਦਿੰਦਾ ਹੈ ਤਾਂ ਅੰਨੀ ਸ਼ਰਧਾ ਅਸੀਂ ਰੱਖਣ ਲੱਗ ਜਾਂਦੇ ਹਾਂ। ਜਿਹੜਾ ਵਿਦਵਾਨ ਹੈ ਪ੍ਰਚਾਰਕ ਹੈ ਉਹ ਬਣਨਾ ਬਹੁਤ ਮੁਸ਼ਕਲ ਹੈ, ਬੜੀ ਘਾਲ ਕਮਾਈ ਲੱਗਦੀ ਹੈ। ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ ਪ੍ਰਚਾਰਕ ਦਾ, ਕਿਉਂਕਿ ਅੱਜ ਕੱਲ੍ਹ ਸਾਡੇ ਭਾਵ ਪੰਥ ਦੇ ਵਿੱਚ ਬੜੀ ਇਹ ਘਾਟ ਪੈਦਾ ਹੋ ਰਹੀ ਹੈ, ਸਾਡੇ ਬੱਚਿਆਂ ਨੂੰ ਜਿਹੜੀ ਹੈ ਬਹੁਤ ਲੋੜ ਹੈ, ਬੜੀ ਭਾਵ ਸਾਡੀ ਇਹ ਜਿਹੜੀ ਗੁਰੂ ਨਾਨਕ ਦੀ ਫੁਲਵਾੜੀ ਹੈ ਇਹਨੂੰ ਸਾਂਭਣ ਦੀ ਲੋੜ ਹੈ। ਬਾਣੀ ਦੇ ਨਾਲ ਜਿਹੜਾ ਬਾਣੀ ਦਾ ਆਧਾਰ ਆਸਰਾ ਹੈ ਇਹਦੇ ਨਾਲ ਹੀ ਆਤਮਿਕ ਜੀਵਨ ਵਿੱਚ ਸੋਝੀ ਆਉਣੀ ਹੈ। ਅਤੇ ਗੁਰੂ ਪਾਠ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੇ ਕਰਮਾਂ ਦੇ ਤੂੰ ਭਾਵ ਵਿੱਚ ਬੱਝਾ ਹੋਇਆ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਗਲ ਦੇ ਵਿੱਚ ਉਨੇ ਹੀ ਜੰਜੀਰ ਪੈਂਦੇ ਜਾਂਦੇ ਨੇ ਜਦੋਂ ਅਸੀਂ ਬੇਸਮਝੀ ਦੇ ਵਿੱਚ ਭਾਵ ਆਪਣਾ ਜੀਵਨ ਗੁਜ਼ਾਰਦੇ ਹਾਂ ਅਤੇ ਗੁਰੂ ਨੂੰ ਨਹੀਂ ਸਿਮਰਦੇ, ਕਿਉਂਕਿ ਗੁਰੂ ਨੇ ਭਾਵ ਇਹ ਜਦੋਂ ਆਪਾਂ ਪੰਕਤੀ ਪੜ੍ਹਦੇ ਹਾਂ, ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ਼ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਵਸਥਾ ਤੁਝੇ ਪਿਆਰੇ ਦੂਧ, ਭਰ ਜੋ ਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁੱਖ ਅਪਿਆਊ ਬੈਠ ਕੋ ਦੈਨ। ਜਿਹੜੇ ਅਕਾਲ ਪੁਰਖ ਪਰਮਾਤਮਾ ਨੇ ਇਹ ਤੇਰੀ ਪੰਜ ਭੂਤਕ ਦੇਹੀ ਨੂੰ ਸਾਜਿਆ ਹੈ, ਇਹਦੇ ਵਿੱਚ ਜਿੰਦ ਪਾਈ ਹੈ, ਭਾਵ ਦੇਖਣ ਨੂੰ ਜਿਹੜੀਆਂ ਅੱਖਾਂ ਦਿੱਤੀਆਂ ਹੈ, ਅਤੇ ਬੋਲਣ ਵਾਸਤੇ ਰਸਨਾ ਦਿੱਤੀ ਹੈ, ਸੁਣਨ ਵਾਸਤੇ ਕੰਨ ਦਿੱਤੇ ਹੈ, ਹੱਥ ਪੈਰ ਦਿੱਤੇ ਨੇ ਭਾਵ ਚੱਲਣ ਵਾਸਤੇ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੂਝ ਵਾਸਤੇ ਤੈਨੂੰ ਇਹ ਸੋਹਣੀ ਬੁੱਧੀ ਪਾ ਜਿਹੜੀ ਦਾਤੇ ਨੇ ਦਿੱਤੀ ਹੈ, ਅਤੇ ਤੂੰ ਉਸ ਅਪਲ ਪਰਮਾਤਮਾ ਦਾ ਸ਼ੁਕਰਾਨਾ ਕਰ। ਜਦੋਂ ਜੀਵ ਬੇਸਮਝੀ ਦੇ ਵਿੱਚ ਪੈ ਜਾਂਦਾ ਹੈ ਉਦੋਂ ਭੁੱਲ ਕੇ ਫਿਰ ਅਣਜਾਣ ਪੁਣੇ ਦੇ ਵਿੱਚ ਐਸੇ ਕਰਮ ਕਰ ਦਿੰਦਾ ਹੈ ਕਿ ਉਹਨਾਂ ਵਿੱਚ ਬੱਝ ਜਾਂਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ ਜਿਹਦੇ ਕੋਲ ਸ਼ੁਭ ਗੁਣ ਹੋਣ। ਅਵਗਣਾਂ ਨੂੰ ਕੱਟਣ ਵਾਸਤੇ ਜਿਵੇਂ ਇਸ ਜੰਜੀਰ ਪਏ ਹੋਣ, ਉਹਨਾਂ ਨੂੰ ਕੱਟਣ ਵਾਸਤੇ ਕੋਈ ਆਰੀ ਕੁਛ ਐਸਾ ਦਾ ਭਾਵ ਕੱਟਰ ਚਾਹੀਦਾ ਹੈ ਨਾ, ਜਿਹਦੇ ਨਾਲ ਤੇਜ਼ ਧਾਰ ਜਿਹੜੀ ਹੈ ਉਹਨਾਂ ਨੂੰ ਭਾਵ ਸੰਗਲਾਂ ਨੂੰ ਕੱਟ ਸਕੇ। ਅਤੇ ਇਸੇ ਤਰ੍ਹਾਂ ਜਿਹੜੇ ਅਵਗਣ ਨੇ ਉਹਨਾਂ ਨੂੰ ਸ਼ਬਦ ਦੀ ਕਮਾਈ ਦੇ ਨਾਲ, ਸ਼ੁਭ ਗੁਣਾਂ ਦੇ ਨਾਲ, ਜਦੋਂ ਸ਼ਬਦ ਦੀ ਕਮਾਈ ਕਰਦਾ ਹੈ ਇਹਦੇ ਕੋਲ ਸ਼ੁਭ ਗੁਣ ਇਕੱਤਰ ਹੋ ਜਾਂਦੇ ਨੇ। ਫਿਰ ਜਿਹੜੇ ਜੀਵ ਕਰਮਾਂ ਦੇ ਵਿੱਚ ਬੰਧਾ ਹੁੰਦਾ ਹੈ ਉਹਨਾਂ ਕਰਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਕੇਵਲ ਅਤੇ ਕੇਵਲ ਸ਼ਬਦ ਦੇ ਨਾਲ ਇਹਦਾ ਆਤਮਿਕ ਜੀਵਨ ਪ੍ਰਬਲ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ, ਉਹਦਾ ਨਿਰਦਾ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਹੋਣ ਕਾ ਵਾਸਤੇ ਜਿਹੜੀ ਵਿਛੋੜੇ ਦੀ ਪੀੜਾ ਨੂੰ ਸਹਿੰਦਾ ਹੋਇਆ ਜਗਿਆਸੂ ਜਿਹੜਾ ਹੈ, ਇਹ ਜਿਹੜੀ ਜਿੰਦ ਹੈ ਆਪਣੇ ਮਾਲਕ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਪੇਡ ਹੋਣ ਵਾਸਤੇ ਵਿਛੋੜਾ ਸਹਿੰਦੀ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਵਾਰ ਵਾਰ ਵਰਲਾਪ ਕਰਦੀ ਹੈ, ਆਪਣੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਚਿੰਤਨ ਕਰਦੀ ਹੈ, ਉਹਦੀ ਯਾਦ ਵਿੱਚ ਜੁੜਦੀ ਹੈ ਇਹ ਜਿੰਦ। ਅਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਥ ਨਿਹਾਰੇ ਕਾਮਨੀ, ਲੋਚਨ ਭਰੀ ਲੇ ਉਸਾਸਾ,
ਤੇ ਭਾਵ ਪਤਨੀ ਆਪਣੇ ਪਤੀ ਦਾ ਰਸਤਾ ਤੱਕਦੀ ਹੈ ਤੇ ਲੋਚਨ ਭਰੀ ਲੈ ਉਸਾਸਾ ਵਿਛੋੜੇ ਦੀ ਪੀੜਾ ਨੂੰ ਸਹਿੰਦੀ ਹੋਈ ਭਾਵ ਹਨ ਨੈਣਾ ਵਿੱਚ ਹੰਝੂ ਭਰ ਕੇ ਉੱਭੇ ਸਾਏ ਲੈਂਦੀ ਹੈ ਆਪਣੇ ਪਰਮੇਸ਼ਰ ਪਤੀ ਨੂੰ ਮਿਲਣ ਵਾਸਤੇ। ਤੇ ਇਸੇ ਤਰ੍ਹਾਂ ਜਗਿਆਸੂਆਂ ਦੇ ਹਿਰਦੇ ਦੀ ਇੱਛਾ ਹੁੰਦੀ ਹੈ ਉਰਨਾ ਭੀਜੇ ਪੱਗ ਨਾ ਖਿਸ਼ੇ ਹਰ ਦਰਸ਼ਨ ਕੀ ਆਸਾ। ਤੇ ਕਹਿੰਦੇ ਉਹਦਾ ਮਨ ਆਪਣੇ ਪਤੀ ਨੂੰ ਮਿਲਣ ਵਾਸਤੇ ਜੀਵ ਰੂਪ ਇਸਤਰੀ ਦਾ ਪਰਮਾਤਮਾ ਦੇ ਵਿੱਚ ਮਿਲਾਪ ਵਾਸਤੇ ਇਸ ਤਰ੍ਹਾਂ ਥਿਰ ਹੋ ਜਾਂਦਾ ਹੈ। ਉਰਨਾ ਭੀਜੇ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਉਹਦੇ ਦਰਸ਼ਨ ਕਰਦੇ ਹਾਂ ਮਿਲਾਪ ਵਾਸਤੇ ਉਹਦਾ ਉਰ ਕਹਿੰਦੇ ਨੇ ਹਿਰਦੇ ਨੂੰ ਭੀਜੇ ਪਤੀਜਦਾ ਨਹੀਂ ਰਜਦਾ ਹੀ ਨਹੀਂ ਜਿਹੜੇ ਜਗਿਆਸੂਆਂ ਦੇ ਅੰਦਰ ਨਾਮ ਦੀ ਭੁੱਖ ਲੱਗ ਜਾਂਦੀ ਚੇਟਕ ਲੱਗ ਜਾਂਦੀ ਹੈ ਨਾ ਜਦੋਂ ਉਹ ਇੱਕੇ ਵਾਰੀ ਗੁਰੂ ਦੀ ਹਜ਼ੂਰੀ ਵੱਲ ਤਭਾਵ ਚੱਲ ਕੇ ਆਉਂਦੇ ਨੇ ਮੁੱਖ ਤੋਂ ਕਹਿੰਦੇ ਨੇ ਵਾਹਿਗੁਰੂ ਤੇ ਉਹਨਾਂ ਦਾ ਚਿੱਤ ਇਕਾਗਰ ਹੋ ਜਾਂਦਾ ਹੈ। ਫਿਰ ਉਹ ਭਾਵ ਵਾਰ ਵਾਰ ਮੁੱਖ ਤੋਂ ਆਪਣੀ ਰਸਨਾ ਤੋਂ ਉਚਾਰਦੇ ਨੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਤੇ ਨਾਮ ਸਿਮਰਦਿਆਂ ਉਹਨਾਂ ਦਾ ਹਿਰਦਾ ਰੱਜਦਾ ਹੀ ਨਹੀਂ ਗਾ ਉਹਨਾਂ ਦੇ ਹਿਰਦੇ ਦੇ ਵਿੱਚ ਤ੍ਰਿਪਤੀ ਨਹੀਂ ਆਉਂਦੀ ਉਹਨਾਂ ਦੇ ਹਿਰਦੇ 'ਚ ਨਾਮ ਦੀ ਭੁੱਖ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵੱਲ ਨੂੰ ਚੱਲਦੇ ਨੇ ਉਹ ਫਿਰ ਹਰ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਦੀ ਤਾਂਗ ਵਿੱਚ ਆਪਣੇ ਆਤਮਿਕ ਜੀਵਨ ਨੂੰ ਭਾਵ ਕਮਾਈ ਕਰਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦਾ ਹਿਰਦਾ ਨਹੀਂ ਰੱਜਦਾ ਪੱਗ ਨਾ ਖਿੱਸੇ ਉਹਨਾਂ ਦੀ ਸੁਰਤ ਰੂਪੀ ਪੱਗ ਜਿਹੜਾ ਹੈ ਕਿਉਂਕਿ ਸੁਰਤ ਦੇ ਨਾਲ ਚੱਲ ਕੇ ਗੁਰੂ ਦੇ ਸ਼ਬਦ ਨਾਲ ਮਿਲਿਆ ਜਾਣਾ ਹੈ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ ਸੁਰਤੀ ਦਾ ਮਾਰਗ ਹੈ ਭਾਵ ਸਰੀਰ ਦੇ ਦੁਆਰਾ ਹੀ ਕਰਮ ਕਰਨਾ ਹੈ ਕਰਮ ਧਰਤੀ ਸਰੀਰ ਇਹ ਸਰੀਰ ਕਰਮਾਂ ਦੀ ਧਰਤੀ ਹੈ ਇਹਦੇ ਨਾਲ ਜਿੱਦਾਂ ਦਾ ਕੋਈ ਕਰਮ ਬੀਜਦਾ ਹੈ ਉੱਦਾਂ ਦਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਹਿਰਦੇ ਦੇ ਅੰਦਰ ਇਸ ਸਰੀਰ ਦੇ ਨਾਲ ਸ਼ੁਭ ਕਰਮ ਕਰ ਤਾਂ ਹੀ ਗੁਰੂ ਨੇ ਸੇਵਾ ਕਰਨ ਵਾਸਤੇ ਆਖਿਆ ਹੈ ਤਾਂ ਹੀ ਸਿਮਰਨ ਕਰਨ ਵਾਸਤੇ ਆਖਿਆ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਕਰਨ ਵਾਸਤੇ ਤਾਂ ਹੀ ਸਾਨੂੰ ਸ਼ੁਭ ਉਪਦੇਸ਼ ਦਿੱਤਾ ਹੈ ਕਿ ਸੰਗਤ ਤੋਂ ਬਿਨਾਂ ਤੇਰੇ ਮਨ ਦੀ ਇਕਾਗਰਤਾ ਨਹੀਂ ਬਣ ਸਕਦੀ। ਗੁਰੂ ਸੰਗਤ ਦੇ ਵਿੱਚ ਮਿਲਦਾ ਹੈ ਕਿਉਂਕਿ ਇੱਥੇ ਪਰਿਵਾਰ ਦੀ ਗੱਲ ਨਹੀਂ ਹੁੰਦੀ ਕਾਰੋਬਾਰ ਦੀ ਗੱਲ ਨਹੀਂ ਹੁੰਦੀ ਕੇਵਲ ਤੇ ਕੇਵਲ ਕਰਤਾਰ ਦੀ ਗੱਲ ਹੁੰਦੀ ਹੈ ਅਕਾਲ ਪੁਰਖ ਦੇ ਸ਼ਬਦ ਦੀ ਸਿਧਾਂਤ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਸਾਡੀ ਇਹ ਦੇਹੀ ਸਫਲ ਹੋਣੀ ਹੈ ਸਾਡਾ ਇਹ ਜੀਵਨ ਸਫਲ ਹੋਣਾ ਹੈ। ਸਹਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦੇ ਹਿਰਦੇ ਦੇ ਅੰਦਰ ਇੰਨੀ ਪਿਆਸ ਲੱਗ ਜਾਂਦੀ ਹੈ ਉਹਨਾਂ ਦਾ ਨਾਮ ਜਪਦਿਆਂ ਹੋਇਆ ਸੁਰਤੀ ਡਗ ਮਗਾਉਂਦੀ ਨਹੀਂ ਸੁਰਤ ਇਕਾਗਰ ਹੋ ਜਾਂਦੀ ਸੁਰਤ ਰੂਪ ਪਾਓ ਉਹਨਾਂ ਦਾ ਪੈਰ ਕਿਤੇ ਥਿਪਕਦਾ ਨਹੀਂ ਹਰ ਦਰਸ਼ਨ ਕੀ ਆਸਾ। ਜਿਹੜਾ ਹਰੀ ਹੈ ਸੰਸਾਰ ਦਾ ਭਾਵ ਜਿਹੜਾ ਹੈ ਪਾਲਣਾ ਕਰਨ ਵਾਲਾ ਹੈ ਕਹਿੰਦੇ ਉਹਦੇ ਦਰਸ਼ਨਾਂ ਦੀ ਇੱਛਾ ਉਹਨਾਂ ਦੇ ਮਨ ਵਿੱਚ ਇੰਨੀ ਪ੍ਰਬਲ ਹੋ ਜਾਂਦੀ ਹੈ ਕਿ ਉਹਨਾਂ ਦਾ ਵਾਸ ਹੀ ਨਹੀਂ ਚੱਲਦਾ ਉਹ ਹਰ ਵੇਲੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦਿਆਂ ਹੋਇਆ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਤਾਂਗ ਵਿੱਚ ਉਹਨਾਂ ਦੇ ਨੈਣ ਜਿਹੜੇ ਨੇ ਉਹ ਸਿੱਜਲ ਹੁੰਦੇ ਰਹਿੰਦੇ ਨੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਵਾਰ ਵਾਰ ਮੁੱਖ ਤੋਂ ਜਿਹੜਾ ਨਾਮ ਉਚਾਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਿਹੜਾ ਹੈ ਦੇਵਤਿਆਂ ਦੀ ਦੇਹੀਆਂ ਨਾਲੋਂ ਵੀ ਉੱਤਮ ਹੈ। ਇੱਕ ਵਾਰ ਇਸ ਤਰ੍ਹਾਂ ਦੀ ਸਾਖੀ ਆਉਂਦੀ ਸਾਖੀ ਕੇਵਲ ਤੇ ਕੇਵਲ ਪ੍ਰਮਾਣ ਹੁੰਦੀ ਉਦਾਹਰਨ ਹੁੰਦੀ ਸ਼ਬਦ ਨੂੰ ਸਮਝਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਦੁਆਰਾ ਹੀ ਸਾਨੂੰ ਸਮਝ ਲੱਗਦੀ ਹੈ। ਕਹਿੰਦੇ ਜਿਹੜਾ ਭਾਵ ਵਿਸ਼ਮ ਜਿਹੜਾ ਕ੍ਰਿਸ਼ਨ ਸੀਗਾ ਅਤੇ ਉਹਨੂੰ ਇੱਕ ਵਾਰ ਨਾਰਦ ਮਿਲਣ ਵਾਸਤੇ ਆਇਆ ਅਤੇ ਜਦੋਂ ਕ੍ਰਿਸ਼ਨ ਦੀ ਹਜ਼ੂਰੀ ਅੰਦਰ ਨਾਰਦ ਆਇਆ ਹੈ ਅਤੇ ਉਹਨੇ ਇਹ ਭਾਵ ਗੋਪੀਆਂ ਨੂੰ ਇਸ ਤਰ੍ਹਾਂ ਆਖਿਆ ਹੈ ਕਿ ਜਿਹੜਾ ਇੱਥੇ ਦਾਨ ਕਰੀਏ ਉਹ ਅਗਲੇ ਜਨਮ ਵਿੱਚ 10 ਗੁਣਾ ਹੋ ਕੇ ਮਿਲਦਾ ਹੈ ਅਤੇ ਹਜ਼ਾਰਾਂ ਹੀ ਗੁਣਾ ਫਲ ਉਹਦਾ ਮਿਲਦਾ ਹੈ ਅਤੇ ਤੁਸੀਂ ਵੀ ਸਾਨੂੰ ਕੁਛ ਭਾਵ ਦਾਨ ਕਰੋ। ਅਤੇ ਗੋਪੀਆਂ ਨੇ ਇਹ ਸੰਕਲਪ ਕਰ ਲਿਆ ਕਿ ਇਹ ਸਾਨੂੰ ਇਸ ਜਨਮ ਵਿੱਚ ਜਿਹੜਾ ਹੈ ਭਗਵਾਨ ਜਿਹੜਾ ਹੈ ਭਾਵ ਇਹ ਦੁਆਪਰ ਯੁੱਗ ਦਾ ਭਗਵਾਨ ਪਤੀ ਮਿਲਿਆ ਹੈ ਅਤੇ ਇਹ ਇਹਨੂੰ ਦਾਨ ਕਰ ਦਿੰਦੇ ਹਰ ਅਗਲੇ ਜਨਮ ਵਿੱਚ ਵੀ ਸਾਨੂੰ ਇਹ ਪਤੀ ਮਿਲ ਜਾਵੇਗਾ। ਅਤੇ ਉਹਨਾਂ ਨੇ ਇਹ ਸੰਕਲਪ ਕਰਕੇ ਉਹਨੂੰ ਭਾਵ ਵਿਸ਼ਨੂੰ ਦੇ ਜਿਹੜਾ ਹੈ ਕ੍ਰਿਸ਼ਨ ਹੈ ਉਹਨੂੰ
ਨਾਰਦ ਦੇ ਨਾਲ ਤੋੜ ਦਿੱਤਾ, ਦਾਨ ਕਰ ਦਿੱਤਾ ਅਤੇ ਕੁਛ ਸਮੇਂ ਬਾਅਦ ਓਵਰਲੈਪ ਕਰਨ ਲੱਗ ਗਈਆਂ। ਕਹਿੰਦੀਆਂ ਅਗਲੇ ਜਨਮ ਦਾ ਤਾਂ ਪਤਾ ਨਹੀਂ, ਸਾਡਾ ਤਾਂ ਇਸੇ ਜਨਮ ਵਿੱਚ ਵਿਛੋੜਾ ਪੈ ਗਿਆ ਹੈ। ਭਾਵ ਨਾਮ ਜਿਹੜਾ ਹੈ ਸ੍ਰੇਸ਼ਟ ਹੈ, ਅਤੇ ਇਸ ਕਰਕੇ ਨਾਰਦ ਨੇ ਆਖਿਆ ਵੀ ਜੇ ਤੁਸੀਂ ਇਹਨੂੰ ਭਗਵਾਨ ਨੂੰ ਰੱਖਣਾ ਚਾਹੁੰਦੇ ਹੋ ਤਾਂ ਇਹਦੇ ਬਰਾਬਰ ਮੈਨੂੰ ਕੁਛ ਹੋਰ ਸੋਨਾ ਜਵਾਹਰਾਤ ਦੇ ਦਿਓ। ਕਹਿੰਦੇ ਉਹਨਾਂ ਗੋਪੀਆਂ ਨੇ ਕੀ ਕੀਤਾ, ਇੱਕ ਤੱਕੜ ਦੇ ਪੱਲੇ ਵਿੱਚ ਕ੍ਰਿਸ਼ਨ ਨੂੰ ਬਿਠਾ ਦਿੱਤਾ ਹੈ, ਦੂਸਰੇ ਪੱਲੇ ਦੇ ਵਿੱਚ ਆਪਣਾ ਜਿਤਨਾ ਵੀ ਜੇਵਰਾਤ ਸੋਨਾ ਹੈ ਸਭ ਪਾ ਦਿੱਤਾ ਹੈ, ਹੋਰ ਵੀ ਭਾਵ ਜਿਤਨਾ ਮਹਿਲਾਂ ਦੇ ਵਿੱਚੋਂ ਮਿਲਿਆ ਹੈ ਉਹਨਾਂ ਸਾਰਾ ਲਿਆ ਕੇ ਰੱਖ ਦਿੱਤਾ ਹੈ, ਅਤੇ ਜਿਹੜਾ ਕ੍ਰਿਸ਼ਨ ਦਾ ਪੱਲੜਾ ਸੀ ਉਹ ਧਰਤੀ ਨਾਲ ਹੀ ਲੱਗਾ ਰਿਹਾ। ਅਤੇ ਭਾਵ ਫਿਰ ਵਰਲਾਪ ਕਰਨ ਲੱਗੀਆਂ ਅਤੇ ਕ੍ਰਿਸ਼ਨ ਨੇ ਸਾਰੇ ਦੇ ਨਾਲ ਆਖਿਆ ਕਿ ਜਿਹੜਾ ਹੈ ਤੁਲਸੀ ਦੇ ਪੱਤੇ ਦੇ ਉੱਪਰ ਰਾਮ ਦਾ ਨਾਮ ਲਿਖ ਕੇ ਨਾ ਇਹ ਜੇਵਰਾਤ ਪੱਲੇ ਜਿਹੜਾ ਹੈ ਪੱਲੜਾ ਹੈ ਇੱਧਰ ਰੱਖ ਦਿਓ। ਜਦੋਂ ਇਸ ਤਰ੍ਹਾਂ ਕੀਤਾ ਤਾਂ ਕਹਿੰਦੇ ਉਹ ਪੱਲੜਾ ਥੱਲੇ ਰੱਖ ਲੱਗ ਗਿਆ ਅਤੇ ਕ੍ਰਿਸ਼ਨ ਦਾ ਪੱਲਾ ਉੱਪਰ ਉੱਠ ਗਿਆ। ਇਸ ਕਰਕੇ ਸਤਿਗੁਰੂ ਪਾਠ ਸਾਹਿਬ ਕਹਿੰਦੇ ਧਰ ਤਰਾਜੂ ਤੋਲੀਐ ਨਿਵੇ ਸੋ ਗੌਰਾ ਹੋਏ। ਜਦੋਂ ਭਾਵ ਤੱਕੜੀ ਨੂੰ ਤੋਲਿਆ ਜਾਵੇ ਜਿਹਦੇ ਸਾਬੇ ਵਿੱਚ ਵਜ਼ਨ ਹੁੰਦਾ ਹੈ ਉਹ ਥੱਲੇ ਲੱਗ ਜਾਂਦਾ ਹੈ। ਇਸੇ ਤਰ੍ਹਾਂ ਨਾਮ ਜਿਹੜਾ ਹੈ ਇਹ ਸ੍ਰੇਸ਼ਟ ਹੈ ਅਤੇ ਨਾਮ ਦੇ ਨਾਲ ਜੀਵ ਜਿਹੜਾ ਸ੍ਰੇਸ਼ਟ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਵਾਰ ਵਾਰ ਉਹਨੂੰ ਇਹ ਜਨਮ ਅਤੇ ਮਰਨ ਦਾ ਗੇੜ ਜਿਹੜਾ ਹੈ ਉਹਦੇ ਸਿਰ ਤੋਂ ਲੱਥ ਜਾਂਦਾ ਹੈ, ਮੁੱਕ ਜਾਂਦਾ ਹੈ, ਪਰ ਇਹ ਗੁਰੂ ਸ਼ਬਦ ਦੀ ਟੇਕ ਦੇ ਨਾਲ ਹੁੰਦਾ ਹੈ, ਇਹ ਗੁਰੂ ਦੇ ਆਸੇ ਹੁੰਦਾ ਹੈ। ਗੁਰੂ ਭਾਵ ਸ਼ਬਦ ਹੈ ਅਤੇ ਸ਼ਬਦ ਦੀ ਕਮਾਈ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਹਰ ਵੇਲੇ ਜੀਵ ਆਪਣੀ ਕਿਰਤ ਦੇ ਨਾਲ ਜੁੜਿਆ ਹੋਇਆ ਸ਼ਬਦ ਦੀ ਕਮਾਈ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਇਹ ਹਰੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ, ਭਾਵ ਉਹਦੀ ਪਿਆਸਾ ਪੂਰੀ ਨਹੀਂ ਹੁੰਦੀ, ਵਾਰ ਵਾਰ ਗੁਰੂ ਦਾ ਨਾਮ ਜਪਦਾ ਹੈ, ਹਰ ਵੇਲੇ ਚਿੰਤਨ ਕਰਦਾ ਹੈ। ਉਡਹੋਂ ਨ ਕਾਗਾ ਕਾਰੇ, ਭਾਵ ਇਹ ਕਾਮ ਕ੍ਰੋਧ ਈਰਖਾ ਦਵੈਕ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਿਰਦੇ 'ਚੋਂ ਖਤਮ ਹੋ ਜਾਵੇ। ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਚਰਨਾਂ ਵਿੱਚ ਭਾਵ ਸਮਰਪਿਤ ਹੋਣ ਦੀ ਚੇਟਕ ਲੱਗ ਜਾਵੇ ਉਹ ਇਸ ਤਰ੍ਹਾਂ ਦੀ ਅਰਦਾਸ ਕਰਦਾ ਹੈ, ਕਾਮ ਕ੍ਰੋਧ ਇਹ ਕਲਯੁੱਗ ਦਾ ਪ੍ਰਭਾਵ ਕਹਿੰਦੇ ਨੇ ਉਹਦੇ 'ਚੋਂ ਖਤਮ ਹੋ ਜਾਵੇ, ਇਸ ਤਰ੍ਹਾਂ ਦੀਆਂ ਉਹ ਅਰਦਾਸਾਂ ਬੇਨਤੀਆਂ ਕਰਦਾ ਹੈ। ਉਡਹੁਣ ਕਾਗਾ ਕਾਰੇ, ਭਾਵ ਇਹ ਇਸ ਤਰ੍ਹਾਂ ਦਾ ਹੁਕਮ ਕਰਦਾ ਹੈ, ਇਸ ਤਰ੍ਹਾਂ ਵਿਰਲਾਪ ਕਰਦਾ ਹੈ ਕਿ ਮੇਰਾ ਹੁਣ ਤੂੰ ਖਹਿੜਾ ਛੱਡ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹ ਜੀਵ ਦਾ ਜ ਭਾਵ ਹਿਰਦਾ ਜਿਹੜਾ ਹੈ ਇਹਦੇ ਵਿੱਚੋਂ ਜਿਤਨੀ ਵੀ ਭਾਵ ਜਿਹੜੀ ਬੇਸਮਝੀ ਹੈ ਇਹ ਭਾਵ ਇਹਦੇ ਕਰਕੇ ਹੀ ਪੈਦਾ ਹੁੰਦੀ ਹੈ। ਜਦੋਂ ਵਿਕਾਰਾਂ ਦੇ ਵੱਸ ਹਿਰਦਾ ਹੋ ਜਾਂਦਾ ਹੈ ਜਿਹਨੂੰ ਅੰਤ ਸਹੇ ਕਰਨ ਕਹਿੰਦੇ ਉਹ ਸ਼ੁੱਧ ਨਹੀਂ ਰਹਿੰਦਾ, ਫਿਰ ਬੇਸ

ਸੱਚ ਭੋਜਨ ਖਾਇਆ। ਸੱਚੇ ਨਾਮ ਦਾ ਜਦੋਂ ਜੀਵ ਨੇ ਰਸਨਾ ਦੇ ਨਾਲ ਨਾਮ ਜਪ ਜਪ ਕੇ ਭੋਜਨ ਖਾਧਾ ਹੈ, ਹਰ ਜਪ ਜਪ ਔਖਦ ਖਾਧਿਆ, ਰੋਗ ਗਵਾਤੇ ਦੁੱਖਾਂ ਘਾਣ, ਹਰੀ ਦਾ ਨਾਮ ਜਪ ਜਪ ਕੇ ਤੇ ਭਾਵ ਹਿਰਦੇ ਦੇ ਵਿਕਾਰਾਂ ਰੂਪੀ ਰੋਗ ਖਤਮ ਹੋ ਗਏ ਤੇ ਦੁੱਖਾਂ ਦਾ ਘਾਣ ਨਾਸ ਹੋ ਗਿਆ ਤੇ ਉਹ ਉੱਤਮ ਜਗਿਆਸੂ ਹੋ ਨਿਬੜਦਾ ਹੈ। ਸੰਸਾਰ ਦੇ ਉੱਪਰ ਉਹਨੂੰ ਭਾਵ ਗੁਰੂ ਪਾਤਸ਼ਾਹ ਜੀ ਕਹਿੰਦੇ ਚੌਂ ਕੁੰਟਾਂ ਦੇ ਵਿੱਚ ਉਹਨੂੰ ਮਾਨਤਾ ਮਿਲ ਜਾਂਦੀ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹ ਛੁਪਦਾ ਨਹੀਂ, ਉਹਦੀ ਚਮਕ ਇੰਨੀ ਹੋ ਜਾਂਦੀ ਨਾਮ ਦੀ, ਉਹ ਭਾਵ ਪ੍ਰਗਟ ਹੋ ਜਾਂਦਾ ਹੈ, ਉਹਦਾ ਭਾਵ ਜਿਹੜਾ ਹੈ ਹਿਰਦਾ ਉਹ ਇੰਨਾ ਸ਼ੁੱਧ ਹੋ ਜਾਂਦਾ ਹੈ ਕਿ ਵਿਕਾਰ ਉੱਤੇ ਪ੍ਰਭਾਵ ਨਹੀਂ ਪਾ ਸਕਦੇ ਤੇ ਗੁਰੂ ਪਾਤਸ਼ਾਹ ਜੀ ਗਲ ਵਕੜੀ ਵਿੱਚ ਅਕਾਲ ਪੁਰਖ ਲੈ ਲੈਂਦਾ ਹੈ ਐਸੇ ਜਗਿਆਸੂ ਨੂੰ ਜਿੱਤੇ ਪਰਮਾਤਮਾ ਖੁਸ਼ ਹੋ ਜਾਵੇ। ਗੁਰੂ ਪਿਆਰ ਵਾਲਿਓ, ਬਹੁਤ ਵੱਡੇ ਭਾਗ ਨੇ ਸਾਡੇ ਕਿ ਸਾਨੂੰ ਇਹ ਮਨੁੱਖ ਜਨਮ ਦੀ ਪ੍ਰਾਪਤੀ ਹੋਈ ਹੈ। ਇਹ ਅਮੁੱਲਕ ਹੈ, ਇਹਦਾ ਮੁੱਲ ਨਹੀਂ, ਇਹ ਦੇਹੀ ਮੁੱਲ ਨਹੀਂ, ਜਨਮ ਮੁੱਲ ਨਹੀਂ ਖਰੀਦਿਆ ਜਾ ਸਕਦਾ। ਇਹ ਗੁਰੂ ਨੇ ਸਾਨੂੰ ਤਰਸ ਕਰਕੇ ਇਹ ਜੀਵਨ ਦਿੱਤਾ ਹੈ ਤੇ ਐਸੇ ਦਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਐਸੇ ਗੁਰੂ ਦੇ ਚਰਨਾਂ ਤੋਂ ਬਲਹਾਰ ਨੇ ਜਾਣਾ ਚਾਹੀਦਾ ਹੈ। ਕਰੋੜਾਂ ਵਰੀ ਸਤਿਗੁਰੂ ਨੂੰ ਨਮਸਕਾਰ ਮਨ ਦੇ ਅੰਦਰ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਗੁਰੂ ਹੀ ਐਸਾ ਹੈ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ, ਕੇਵਲ ਤੇ ਕੇਵਲ ਗਿਆਨ ਦਾ ਦਾਤਾ ਹੈ। ਇਹਨੂੰ ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਆ ਜਗਤ ਦੇ ਵਿੱਚ ਅਸੀਂ ਵੇਖਦੇ ਵੇਖਦੇ ਇਤਿਹਾਸ ਨੂੰ ਪੜ੍ਹੀਏ, ਕਿੰਨਿਆਂ ਇਸ ਨਾਮ ਨੂੰ ਮਿਟਾਉਣ ਦਾ ਯਤਨ ਕੀਤਾ ਹੈ ਤੇ ਮਿਟਾਉਣ ਵਾਲੇ ਖਤਮ ਹੋ ਗਏ, ਸਰੀਰ ਤੇ ਨਾਸ ਹੋ ਜਾਵੇਗਾ, ਲੇਕਿਨ ਇਹ ਪਰਮੇਸ਼ਰ ਦਾ ਨਾਮ ਜਿਹਦੇ ਹਿਰਦੇ ਵਿੱਚ ਵਸ ਗਿਆ ਉਹਦਾ ਆਤਮਿਕ ਜੀਵਨ ਜਿੰਦਾ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਦੁਆਰਾ ਜੀਵ ਪਵਿੱਤਰ ਹੋ ਜਾਂਦਾ। ਇਸ ਕਰਕੇ ਗੁਰੂ ਪਿਆਰ ਵਾਲਿਓ, ਨਾਮ ਦੀ ਟੇਕ ਲਈਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੁੜੀਏ, ਆਪ ਬਾਣੀ ਪੜ੍ਹੀਏ, ਬੱਚਿਆਂ ਨੂੰ ਬਾਣੀ ਦੇ ਨਾਲ ਇਤਿਹਾਸ ਤੋਂ ਜਾਣੂ ਕਰਾਈਏ, ਬੱਚਿਆਂ ਨੂੰ ਭਾਵ ਜਿਹੜਾ ਹੈ ਪਤਤ ਪੁਣੇ ਤੋਂ ਬਚਾਈਏ, ਇਹਨਾਂ ਦੇ ਕੇਸ ਰੱਖੀਏ ਤੇ ਖੰਡੇ ਬਾਟੇ ਦੀ ਪੌਲ ਦੇ ਕੇ ਗੁਰੂ ਕਲਗੀਧਰ ਦੇ ਚਰਨਾਂ ਦੇ ਨਾਲ ਲਾਈਏ। ਇਹਨੂੰ ਭਾਵ ਸੰਪੂਰਨ ਸਿੱਖ ਬਣਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਮਰਿਆਦਾ ਦਿੱਤੀ ਹੈ ਉਹ ਗੁਰੂ ਦੇ ਚਰਨਾਂ 'ਚੋਂ ਮੰਗਿਆ ਕਰੀਏ ਤੇ ਮੰਗਣ ਦੇ ਨਾਲ ਇਹ ਜਦੋਂ ਮੰਗਤਾ ਆਣ ਕੇ ਮੰਗਦਾ ਹੈ ਨਾ, ਇੱਕ ਵਾਰੀ ਕੋਈ ਨਹੀਂ ਦਏਗਾ, ਦੋ ਵਾਰੀ ਨਹੀਂ ਦਏਗਾ, ਆਖਣ ਵਾਰੀ ਭਾਵ ਜਦੋਂ ਮੰਗ ਰੱਖਦਾ ਹੈ ਦਰ 'ਤੇ ਆ ਕੇ ਕਈ ਕਹਿ ਦਿੰਦੇ ਜਾ ਹੈ ਨਹੀਂ ਅਜੇ ਜਾ, ਅਤੇ ਭਾਵ ਉਹ ਮੰਗਣੋ ਹੀ ਨਹੀਂ ਹਟਦਾ ਅਤੇ ਭਾਵ ਫਿਰ ਤਰਸ ਕਰਕੇ ਦੇ ਹੀ ਦਿੰਦਾ। ਇਸੇ ਤਰ੍ਹਾਂ ਦਾਤਾ ਜਿਹੜਾ ਹੈ ਜਦੋਂ ਵਾਰ ਵਾਰ ਮਿੰਨਤਾਂ ਅਰਦਾਸਾਂ ਜੋਧਣੀਆਂ ਕਰੀ ਜਾਈਏ, ਇਹ ਦੀਨ ਦਿਆਲੂ ਹੈ, ਦੀਨਾਂ 'ਤੇ ਦਇਆਵਾਨ ਕਰਨ ਵਾਲਾ ਹੈ, ਇਹਦਾ ਹਿਰਦਾ ਪਤੀਤ ਜਾਂਦਾ ਹੈ, ਇਸ ਕਰਕੇ ਇਹ ਪਰਮੇਸ਼ਰ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਪਰ ਭਾਵਨਾ ਕਰਕੇ ਮੰਗੀਏ, ਜਦੋਂ ਭਾਵਨਾ ਕਰਕੇ ਮੰਗਾਂਗੇ ਤੇ ਹਿਰਦੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੀ ਦਾਤ ਆ ਜਾਵੇਗੀ ਤੇ ਨਾਮ ਦੇ ਨਾਲ ਸਾਰੀਆਂ ਬਰਕਤਾਂ ਜਿਹੜੀਆਂ ਉਹ ਸਾਨੂੰ ਜਗਤ ਦੇ ਵਿੱਚ ਰਹਿੰਦਿਆਂ ਹੀ ਪ੍ਰਾਪਤ ਹੋ ਜਾਣਗੀਆਂ ਤੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇਗਾ। ਇਸ ਕਰਕੇ ਗੁਰੂ ਸ਼ਬਦ ਦਾ ਚਿੰਤਨ ਕਰਿਆ ਕਰੀਏ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਗੁਰੂ ਪਿਆਰ ਵਾਲਿਓ ਹੋਈਆਂ ਗਲਤੀਆਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੀਆਂ ਸੇਵ ਪੌੜੀਆਂ ਦਾ ਜਾਪ ਕਰੀਏ, ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਨਾਲ ਜਾਪ।

ਤਿਤਕਾਰੇਨ ਅਨਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ

Sikhanda Maniva Matyuchi Matadaraka Vahiguru Hiya Kalpurka Apne Panthade Sada Sahaida Tarji O Srinankana Sahibate Ur Gurdwari Gurta Mandi Jinnato Panchanu Vichodeya Gya Hai Jikhule Darshan Didar Te Seva Sambhalda Dan Khalsa Jinnu Baksha He Nimaniya Deman ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੀ ਪਿਤਾ ਵਾਹਿਗੁਰੂ

ਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਪ੍ਰੇਮੀ ਗੁਰਮੁਖਾਂ ਵੱਲੋਂ ਰਣਬੀਰ ਸਿੰਘ ਦੇ ਪਹਿਲੇ ਜਨਮ ਦਿਨ ਦੇ ਸੰਬੰਧ ਵਿੱਚ ਸਤਿਗੁਰੂ ਜੀ ਓ ਆਪ ਜੀ ਦਾ ਬੇਅੰਤ ਸ਼ੁਕਰਾਨਾ ਸਤਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਬੱਚੇ ਨੂੰ ਲਮੇਰੀ ਆਰਜਾ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਜਪਜੀ ਖਹਿਰਾ ਤਥਾ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਗੁਰਸਿੱਖੀ ਸਿਦਕ ਤੰਦਰੁਸਤੀਆਂ ਚੜ੍ਹਦੀਆਂ ਕਲਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਕਾਰਜ ਰਾਸ ਕਰਨੇ ਕਰੋ ਕਿਰਪਾ, ਬੇਅੰਤ ਸੰਗਤਾਂ ਹਾਜ਼ਰ ਹਨ, ਕਿਰਪਾਲਤਾ ਕਰਨੀ, ਨੇਮ ਅਤੇ ਪ੍ਰੇਮ ਬਖਸ਼ਣੇ, ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇਈ ਪਿਆਰੇ ਮੇਨ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਰੇ ਅਰ ਸੰਗ ਗੁਰ ਸੰਗ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀਹ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ।

ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾਂ ਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ, ਆਪ ਜੀ ਦੂਰੋਂ ਨੇੜਿਓਂ ਚੱਲ ਕਰਕੇ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋਏ ਹੋ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ। ਮਿਤੀ 28 ਤਰੀਕ ਨੂੰ ਗੁਰੂ ਲਾਹੌਰੇ ਦਿਵਸ ਸੰਗਤੀ ਰੂਪ ਦੇ ਵਿੱਚ ਮਨਾਇਆ ਜਾਣਾ ਹੈ। ਆਪ ਸਮੂਹ ਸੰਗਤਾਂ ਨੇ ਜ਼ਰੂਰ ਦਰਸ਼ਨ ਦੀਦਾਰ ਦੇਣ ਦੀ ਕਿਰਪਾਲਤਾ ਕਰਨੀ ਜੀ। ਆਓ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਖਾਸਨ ਹੋਣਗੇ, ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵੇਸੋਏ ਚਸਿਆ ਘੜੀਆਂ ਪਹਿਰਾਂ, ਦਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ, ਤੋਹੇ ਕਉ ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਨ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਾ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਖਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆ ਵੈਤਾਏ ਸਭ ਥਾਈ ਹੋਣਾ ਜੀ ਸਾਹਿਬ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਾਹਿਬ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਨ ਨਿਤਾਣਿਆਂ ਦੇ ਧਨ ਨਿਉਟਿਆਂ ਦੀ ਉੱਠ ਸੱਚੇ ਪਿਤਾ ਧੰਨ ਧੰਨ ਧੰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅਗਾਂਹ ਤੋਂ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ। ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ। ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਏਕ ਓਅੰਕਾਰ

ਵਾਹਿਗੁਰੂ ਜੀ ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪੁਰਾਣ ਬਾਜੀਏ ਵੇਦ ਬ੍ਰਹਮਾ ਮੁਖ ਗਾਵੇ ਅਜੇ ਚਵਰ ਸਿਰ ਢੁੱਲੇ ਨਾਮ ਅੰਮ੍ਰਿਤ ਮੁਖ ਲਿਓ ਗੁਰੂ ਅਰਜਨ ਸਿਰ ਛਤਰ ਆ ਪਰਮੇਸ਼ਰ ਦਿਓ ਮਿਲ ਨਾਨਕ ਅੰਗਤ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਿਓ ਹਰ ਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੇ ਸ੍ਰੀ ਗੁਰਮੋਯੋ ਮਿਲ ਨਾਨਕ ਅੰਗਤ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਿਓ ਹਰ ਬੰਸ ਜਗਤ ਜਸ ਸੰਚਿਓ ਸੋ ਕਵਨ ਕਹੇ ਸ੍ਰੀ ਗੁਰਮੋਯੋ।

ਵਾਹਿਗੁਰੂ ਜੀ। ਭੈ ਨਿਰਭੋ ਮਾਣਿਓ, ਲਾਖ ਮੈਂ ਅਲਖ ਲਖਾਇਓ, ਅਗਮ ਅਗੋਚਰ ਗਤ ਗਭੀਰ, ਸਤਿਗੁਰ ਪਰਚਾਇਓ, ਗੁਰ ਪਰਚੈ ਪਰਵਾਨ, ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ, ਅਪਰ ਸਰ ਸੁਪਰ ਪਰਾਇਓ, ਗੁਰ ਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ, ਗੁਰ ਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ

ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਹੁੰਦੇ ਸਾਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾਂ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਬਤ ਕੀਤੀ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਹੁਕਮਨਾਮਾ ਸਾਹਿਬ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ, ਦੇਵ ਗੰਧਾਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 535 ਪਰ ਸ਼ਿਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਫਿਰ ਸਚਿਆਰਾ ਹੋਈ ਹੈ ਕਿ ਕੂੜੈ ਟੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਾਂ

ਦੇਂਦਾ ਦੇ ਲੈਂਦੇ ਥਕ ਪਾਹੇ, ਹੁਕਮੀ ਹੁਕਮ ਚਲਾਏ ਰਾਹੋ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਅੰਮ੍ਰਿਤ ਵੇਲਾ ਸੱਚ ਨਾ ਉਮੜਿਆਈ ਵਿਚਾਰ, ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਈ ਨ ਸੁਜਈ ਜੇ

0: ਪਾਪ ਕਾ ਨਾਸ।
1: ਸੁਣਿਆ ਈਸ਼ਰ ਬਰਮਾਇੰਦ, ਸੁਣਿਆ ਮੁਕਸਾਲਾ ਹਨੁਮੰਦ, ਮਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।
0: ਸਤਸੰਤੋ ਗਿਆਨ, ਸੁਣਿਆ ਸਦਕਾ ਇਸਨਾਨ,
1: ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ।
0: ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,
1: ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸ੍ਰੀ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇ ਤੀ ਸੰਬੰਧ।

ਸਹਿਸ 18 ਕਹਿਣ ਕਤੇਬਾ ਸਲੂਕ ਧਾਤ ਨਾਨਕ ਵੱਡਾ ਕੀਆ ਆਪੇ ਜਾਣੇ ਆਪ ਨਦੀਆ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣਾ ਵੀਸਰੈ ਹੈ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੀ ਮੰਗੇ ਜੋਧ ਅਪਾਰ ਕੀਤਿਆ ਗਣਤ ਨਹੀਂ।

0: ਸਕੇ ਕੋਈ।
1: ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜਿਥੀਆਂ ਮੁਇ ਖਾਏ।
2: ਆਪੇ ਜਾਣੇ ਆਪੇ ਦੇ ਆਕੇ ਸਿਵੇ ਕੇਈ ਕੇ।
1: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ।
0: ਅਮੁਲ ਵਪਾਰ ਅਮੁਲ ਵਪਾਰੀ ਅਮੁਲ ਭੰਡਾਰ,
1: ਅਮੁਲ ਆਵੇ ਅਮੁਲ ਲੈ ਜਾਹੇ, ਅਮੁਲ ਪਾਏ ਅਮੁਲ ਸਮਾਹੇ। ਅਮੁਲ ਬਖਸ਼ੀਸ ਅਮੁਲ ਨਿਸ਼ਾਨ, ਅਮੁਲ ਕਰਮ ਅਮੁਲ ਫੁਰਮਾਨ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਕੀਤੇ ਆਖੇ ਆਖਣ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਕੀਤੇ ਰਾਗ ਪਰਿਸਿਓ ਕਹੀਨ, ਕੀਤੇ ਗਾਵਣ ਹਾਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਸਹੀ ਤੁਦਨੋ ਗਾਵੇ, ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਤ ਸਾਹਿਬ, ਸਾਚਾ ਸਾਚੀ ਨਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਜੋਤਿਸ ਭਾਵੈ ਸੋਈ, ਕਰਸੀ ਹੁਕਮ ਨਾ ਕਰਨਾ ਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਉਕਤ ਗਿਆਨ ਦਾ ਭੰਡਾਰਨ, ਕਟ ਕਟ ਵਜ ਨਾਦ। ਸੰਜੋਗ ਵਿਜੋਗ ਦੁਇਕਾਰ, ਚਲਾਵੈ ਲਿਖਿਆ ਵਹਿ ਭਾਗ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਆਦੇਸ ਸਹਿ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇੱਕ ਦੂਜੀ ਭਾਉ ਲੱਖ ਹੋਹੇ, ਲੱਖ ਹੋਵੇ ਲੱਖ ਵੀਸ। ਇਹ ਤਰਾਹ ਪਦ ਪਵੜੀਆ, ਚੜੀਐ ਹੋਏ ਕੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਜਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੇਤੇ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਿਥੈ ਘੜੀਐ ਸੁਰਤ ਮਤ, ਮਨ ਬੁੱਧ ਤਿੱਥੇ ਘੜੀਐ ਸੁਰਾ ਸਿੱਧਾ ਕੀ ਸੁੱਧ ਤਿੱਥੇ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਹੁਮਰੇ ਨ ਠਾਕੀ ਜਾਹੇ ਜਿਨ ਕੈ ਰਾਮ ਸਹਿਮਨ ਮਾਹੇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ

0: ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਛੰਦ ਤਉ ਪ੍ਰਸਾਦ ਚਕਰ ਚੇ ਨਰਬਰਨ ਜਾਤਰ ਪਾਤ ਨਹਿੰਜੇ
1: ਰੂਪ ਰੰਗ ਰੇ ਪੇ ਕੋ ਕਹਿ ਨ ਸਕਤ ਕੇ
0: ਅਚਲ ਮੂਰਤ ਅਨਪ ਪ੍ਰਕਾਸ਼ ਅਮਿਤੋਜ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੇ ਪ੍ਰਸਾਦ ਸਭੀਏ ਸ਼ਰਾਵਕ ਸੁਰ ਸਮੋਸੀ ਦਾਨ ਕੀ।

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ।
1: ਸੱਚਾ ਨਾਮ ਮੇਰਾ ਆਧਾਰੋ,
0: ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ,
1: ਕਰਸਾਨ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ,
0: ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ।
2: ਕਹਿ ਨਾਨਕ ਸੁਣੋ ਸੰਤੋ ਸਭ ਤਰੋਪਿਆਰੋ, ਸੱਚਾ ਨਾਮ ਮੇਰਾ ਆਧਾਰੋ।
0: ਵਾਜੇ ਪੰਜ ਸਭ ਤਿਤ ਘਰ ਸਭਾਗੈ, ਘਰ ਸਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਦੁਰਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੈ ਲਾਗੇ।
2: ਕਹਿ ਨਾਨਕ ਤੈਸ ਕੋ ਵਾਤ ਕਰਨ ਹਦ ਵਾਜੇ,
0: ਸਾਚੀ ਲਿਵੇ ਬਿਨ ਦੇਹ ਨਿਮਾਣੀ।

0: ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ
1: ਲਬ ਲੋਭ ਅਹੰਕਾਰ
2: ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
3: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ
0: ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ

0: ਜਿਉਂ ਤੂੰ ਚਲਾਇਆ ਤੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ,
1: ਜੇ ਤੂੰ ਚਲਾਇਆ ਤੇ ਚੱਲੇ ਜਿਨ੍ਹਾਂ ਮਾਰ ਪਾਵੇ,
0: ਕਰ ਕਿਰਪਾ ਜਿਨ੍ਹਾਂ ਮਿਲਾਈਏ ਸੇ ਹਰ ਹਰ ਸਦਾ ਤਿਆਵੇ,
2: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ,
2: ਸੋਹਿਲਾ ਸਤਿਗੁਰੂ ਸੁਣਾਇਆ,
0: ਇਹੋ ਤਿਨ ਕੈ ਮਨ ਵਸਿਆ ਜਿਨ ਤੂਰੋਂ ਲਿਖਿਆ ਆਇਆ,
2: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ,
0: ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ,
2: ਪਵਿੱਤ ਹੋਏ ਸੇ ਜਨਾ ਜਿਨੀ ਹਰ ਤਿਆਇਆ,
0: ਹਰ ਤਿਆਇਆ ਪਵਿੱਤ ਹੋਏ ਗੁਰਮੁਖ ਜਿਨ

0: ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾ ਰਹਿ ਪਰਣੇ ਗੁਰਬੇ ਨਵਰ ਨਾ ਜਾਣੇ ਕੋਏ
0: ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਆਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ
1: ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਗਾਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ
0: ਹਰ ਨਿਤ ਘਰੇ ਰਸਨਾ ਕਿਹਾ ਕਛੂ ਨਾ ਜਾਣੀ
1: ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਣਾਓ
0: ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ
1: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਣਾਓ
0: ਸ਼ਬਦ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
0: ਓੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵਲਾਏ
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
0: ਸਾਰ ਨਾ ਜਾਣੀ ਗੁਰੂ ਬਾਜੋ

0: ਅੰਤ ਨਾ ਮਿਲਿਆ ਜਿਨ ਹਰ ਆਪੇ ਪਾਣਾ।
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ।
0: ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰਤ ਕਿਤੇ ਜਿਥਰ ਹਰ ਰਸ ਪੱਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤਿਸਨਾ ਲਾਗੇ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸ ਮਨੇ ਨਾ ਆਏ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ।
2: ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ।
2: ਹੈ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਅਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਨ ਭਰਿਆ।
2: ਹਰ ਗਾਓ ਮੰਗਲ ਨਿਤ ਸਖੀਐ ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ।
2: ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
2: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ।
0: ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
2: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
2: ਕਹੇ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ।
2: ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
2: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ।
0: ਇਹ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਏ ਦਿਵ ਦ੍ਰਿਸ਼ਟ ਹੋਈ।
2: ਇਹ ਸਰਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ।
0: ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ।
2: ਸੁਣੀ ਮਤਨ ਹਰਿਆ ਹੋਆ ਰਸਨਾ ਰਸ ਸਮਾਣੀ।
0: ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ।
2: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ।
0: ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
2: ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।
0: ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ।
2: ਕਹਿ ਅਨੇਕ ਰੂਪ ਨਵ ਨਵ ਦਿਸਦਾ ਅੰਤ ਨ ਜਾਈ ਪਾਇਆ।
0: ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
2: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ।
0: ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ।

0: ਤੇ ਬਹੁ ਭਾਂਤ ਬਚਾਵੇ
1: ਸਤਿਗੁਰ ਏਕ ਚਲਾਵਤ ਕਾਉ ਤਉ ਤਨ ਏਕ ਨ ਪਲਾਗਨ ਪਾਵੇ
0: ਦਇ ਆਪਣੋ ਕਰ ਦੇ ਕਰ ਪਾਪ ਸਭੂ ਨਾ ਭੇਟਨ ਪਾਵੇ
1: ਔਰ ਕੀ ਬਾਤ ਕਹਾਂ ਕਹਿ ਕੋ ਸੋ ਸੋ ਪੇਟੀ ਕੇ ਪਟ ਬੀਚ ਬਚਾਵੇ
0: ਜੰਗ ਸੋ ਦਾਨਵ ਦੇਵ ਭੇਵ ਤੁਮੇ ਸਭ ਹੀ ਕਰ ਧਿਆਵੇ
1: ਭੂਮ ਅਕਾਸ ਪਤਾਲ ਵਸਾਵਲ ਜਚ ਪਚੰਗ ਸਵੇ ਸਿਰ ਨਿਆਵੇ
0: ਪਾਇ ਸਕੇ ਨਹੀਂ ਪਾਰ ਪ੍ਰਭਾਹੁ ਕੋ ਨੇਤੀ ਨੇਤੇ ਵੇਦ ਬਤਾਵੇ
1: ਖੋਜ ਤਕੇ ਸਭੀ ਖੁਦਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੇ
0: ਨਾਰਦ ਸੇ ਚਤੁਰਾਰਨ ਸੇ ਮਨਾਰਕ ਸੇ ਸਭ ਮਿਲ ਗਾਇਓ
1: ਵੇਦ ਕਤੇ ਨਾ ਭੇਦ ਰੱਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ
0: ਪਾਇ ਸਕੇ ਨਹੀਂ ਪਾਰ ਉਮਾਮਤ ਸਿੱਧ ਸਨਾਤ ਸਨੰਤਨ ਧਿਆਇਓ
1: ਧਿਆਨ ਤਰੋ ਤੈ ਕੋ ਮਨ ਮੈਂ ਜੈ ਕੋ ਅਮਿਤੋ ਸਭੇ ਜਗ ਛਾਇਓ
0: ਵੇਦ ਪੁਰਾਨਕ ਦੇਵ ਕੁਰਾਨ ਭੇਦ ਨਿਰਪਾਨ ਸਭੇ ਪਛਾਰੇ
1: ਭੇਦ ਨਾ ਪਾਇਓ ਸਕੇ ਓਨ ਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ
0: ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ ਤਿਹਾਰੇ
1: ਆਦਿ ਨਾਦ ਅਗਾਦ ਅਦੈਤ ਭੇਦ ਨਹੀਂ ਕੁਲ ਤ

0: ਇੱਕੀ ਵਾਰ, ਮਹਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ
1: ਕਰਮ ਲਿਖਨ ਤੇ ਪਾਈਏ ਰੁਤ ਸੁਹਾਈ
0: ਮੰਤ੍ਰਿਣ ਤ੍ਰਿਵਣ ਮੌਲਿਆ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖ ਉਪਜੇ ਲੱਥੀ ਸਭ ਸਿਆਈ
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ
1: ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ
0: ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ
1: ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ
0: ਨਾਮ ਧਿਆਏ ਦਾ ਫਿਰ ਪਾਏ ਨਮੋਆ।

0: ਕੀਤਾ ਕਿਆ ਮੋਛੰਦਾ,
1: ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ,
0: ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ,
1: ਲੱਖ 84 ਮੇਦਨੀ ਸਭ ਸੇਵ ਕਰੰਦਾ,
0: ਵੈਰੀ ਮਿੱਤ ਸਭ ਕੀ ਤਿਆ ਨ ਮੰਗੇ ਮੰਦਾ,
1: ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ,
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ,
1: ਸਭੇ ਕਾ ਸਵਾਰੀਐ ਜਾ ਤੁਦ ਪਾਵੰਦਾ,
0: ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ,
1: ਔਰ ਨ ਮੰਗਤ ਹੋ ਤੁਮਤੇ ਕੋ ਚਾਹਤ ਹੋ ਚਿਤ ਮੈਂ ਸੋਈ ਕੀ ਜੈ,
0: ਸੋ ਅਥੀਰਨ ਪੀਤਰ ਜੂਜ ਮਰੋ ਕੈ ਸਾਜ ਭਤੀਜੈ,
1: ਸੰਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਬਰ ਦੀਜੈ,
0: ਸ਼ਿਵਾ ਬਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਟਰੋ,
1: ਨਾ ਡਰੋ ਸੋ ਜਬ ਜਾਏ ਲਰੋ ਨਿਸ਼ਚੇ ਕਰੇ ਆਪਣੀ ਜੀਤ ਕਰੋ,
0: ਸਿੱਖੋ ਆਪਣੇ ਹੀ ਮਨ ਕੋ ਹੈ ਲਾਲਚ ਹੋ ਗੁਣ ਤੋ ਚਰੋ,
1: ਜਬ ਆਪ ਕੀ ਔਦ ਨਿਧਾਨ ਬਨੇ ਅਤਿ ਹੀਰਨ ਮੈਂ ਤਬ ਜੂਜ ਮਰੋ,
0: ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੇ,
1: ਦੇ ਅਨਿਤਨਾ ਨਿਤ ਰਹੇ ਜਸ ਨਾਵ ਚੜੇ ਪਵ ਸਾਗਰ ਤਾਰੇ,
0: ਤਾਂ ਬਨਾਏ ਤਨ ਬੁਤਸਿਓ ਦੀਪਕ ਜਿਉਂ ਜਿਆਰੇ,
1: ਗਿਆਨੇ ਕੀ ਬੜਨੀ ਮਨੋ ਹਾਥ

0: ਦਾਤਾ ਹਰ ਨਾਮ ਉਪਦੇਸ਼ ਹੈ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਂਸਦ ਬੁੱਧ ਮੂਰਤ ਗੁਰਦੇਵ ਪਰਸ ਪਰਸਪਰਾ
0: ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
0: ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਜਾਪੁਦਰਾ
1: ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂਲ ਪਾਪੀ ਜਿਤ ਲਗ ਤਰਾ ਗੁਰਦੇਵ

तुमरा अंत उचेते सगल समगरी तुमरे सूत्र तारी

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਰਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨੌਨਿ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੁੱਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਬੇਅੰਤ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਹੋਏ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ ਸੇਵਾਵਾਂ ਕਰਦਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਇਸ਼ਨਾਨ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗਗਨਪ੍ਰੀਤ ਸਿੰਘ ਬੀਬੀ ਜਸਦੀਪ ਕੌਰ ਦੀ ਸਤਿਗੁਰੂ ਜੀਓ ਵਿਆਹ ਦੀ ਦਸਵੀਂ ਵਰੇਗਣ ਦੇ ਸੰਬੰਧ ਵਿੱਚ ਸਰਦਾਰ ਰਣਜੀਤ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕਿਰਪਾਲਤਾ ਕਰਨੀ
ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਣੇ, ਆਪਣੇ ਦਰੋਂ ਘਰੋਂ ਬਾਣੀ ਬਾਣੇ ਦੀਆਂ ਦਾਤਾਂ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀਓ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਜਿਨ੍ਹਾਂ ਜਿਨ੍ਹਾਂ ਟਹਿਲੂਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਦਰ ਪ੍ਰਵਾਨ ਕਰਨਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਪ੍ਰਭਨੀਰ ਕੌਰ, ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜੀਓ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਝੂਠੈ ਕੀ ਰੇ ਝੂਠ ਪ੍ਰੀਤ,

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਝੂਠੇ

ਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਪ ਸਮੂਹ ਸੰਗਤਾਂ ਦੇ ਸਨਮੁੱਖ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਉੱਪਰ ਮਿਤੀ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਬੜੇ ਪ੍ਰੇਮ ਅਤੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਤਿਨ੍ਹਾਂ ਦੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸਾਰੇ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੇ, ਕੁਦਰਤ ਸੁਣਿਆ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵਾਕਾਰ, ਕੁਦਰਤ ਵੇਦ ਪ੍ਰਾਣ ਕਤੇਬਾ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀਨ ਜਹਾਨ, ਕੁਦਰਤ ਨੇਕੀਆ, ਕੁਦਰਤ ਵਧੀਆ, ਕੁਦਰਤ ਮਾਨ ਵਿਮਾਨ, ਕੁਦਰਤ ਪਾਉਣ ਪਾਣੀ ਬੈਸੰਤ, ਕੁਦਰਤ ਧਰਤੀ ਖਾਕ

ਗੋਪੀਆਂ ਗਾਵਨ ਖਾਨ ਗਾਵਨ ਸੀਤਾ ਰਾਜੇ ਰਾਮ ਨਿਰਭਾਉ ਨਿਰੰਕਾਰ ਸਚਨਾਮ ਜਾ ਕਾਕੀਆਂ ਸਕਲ ਜਹਾਨ ਸੇਵਕ ਸੇਵਾ ਕਰਨ ਚੜਾਓ ਇੰਨੀ ਰਹਿਣ ਜਿਨਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੇ ਕਰਮ ਲੰਘਾਏ ਪਾਰ ਖੋਲੂ ਚਰਖਾ

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ।

ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਆਸਾ ਜੀ ਦੇ ਵਾਰ ਦੇ ਕੀਰਤਨ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਨਾਮ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਬਿਕਰਮਜੀਤ ਸਿੰਘ ਤਥਾ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ ਆਪਸੀ ਪ੍ਰੇਮ ਇਤਫਾਕ ਬਖਸ਼ਣਾ, ਦੁਵਿਧਾਵਾਂ ਦੂਰ ਕਰਨੀਆਂ। ਸਤਿਗੁਰੂ ਜੀ ਕਰੋ ਕਿਰਪਾ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਸਾਕਤ ਸਿਉਂ ਕਰ ਉਲਟੀ ਰੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨ ਛੁਟਕੀ ਰੇ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾਂ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਸਾਕਤ ਸੰਗ ਨ ਛੁਟਕੀ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਜਦੋਂ ਆਪ ਜੀ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਹੁੰਦੇ ਹੋ, ਸੰਗਤੀ ਰੂਪ ਦੇ ਵਿੱਚ ਅਰਦਾਸ ਹੁੰਦੀ ਹੈ, ਹੁਕਮਨਾਮਾ ਸਾਹਿਬ ਹੁੰਦਾ ਹੈ, ਆਪ ਜੀ ਆਸੇ ਪਾਸੇ ਵੀ ਜ਼ਰੂਰ ਗੌਰ ਰੱਖਿਆ ਕਰੋ, ਕਿਉਂਕਿ ਹੁਣ ਅਰਦਾਸ ਹੋ ਰਹੀ ਸੀ। ਇੱਕ ਪਾਸੇ ਭਾਈ ਸਾਹਿਬ ਜੀ ਭੋਗ ਲਵਾਉਣ ਵਾਸਤੇ ਖੜ੍ਹੇ ਨੇ, ਔਰ ਆਪ ਸੰਗਤ ਦੇ ਲਾਗੇ ਹੀ ਕੈਮਰੇ ਵਾਲੇ ਵੀਰ, ਭਾਵੇਂ ਉਹਨੂੰ ਸਾਡੇ ਰਿਲੀਜ਼ਨ ਦਾ ਪਤਾ ਨਹੀਂ, ਉਹ ਆਸੇ ਪਾਸੇ ਭੱਜਾ ਫਿਰ ਰਿਹਾ ਸੀ, ਇੰਨਾ ਵੀ ਫਰਜ਼ ਨਹੀਂ ਸਮਝਿਆ ਵੀ ਸਾਡੇ ਲਾਗੇ ਤੁਰਿਆ ਫਿਰ ਰਿਹਾ ਹੈ, ਆਪਾਂ ਨੂੰ ਰੋਕ ਦਈਏ ਵੀ ਅਰਦਾਸ ਹੋ ਰਹੀ ਹੈ ਜਾਂ ਹੁਕਮਨਾਮਾ ਸਾਹਿਬ ਹੋ ਰਿਹਾ। ਗੁਰੂ ਦੀ ਬੇਅਦਬੀ ਹੈ ਇਸ ਪ੍ਰਕਾਰ ਵੀ, ਅਤੇ ਜੇ ਆਪਾਂ ਕੋਲੋਂ ਕੋਲ ਖਲੋ ਕੇ ਬੇਅਦਬੀ ਕਰਾ ਰਹੇ ਹਾਂ ਤਾਂ ਇਸ ਗੱਲ ਦਾ ਖਿਆਲ ਖਾਸ ਕਰਕੇ ਰੱਖਿਆ ਕਰੋ। ਸਾਡਾ ਵੀ ਕੋਈ ਫਰਜ਼ ਬਣਦਾ ਕਿ ਜੋ ਗੁਰੂ ਘਰ ਦੇ ਵਿੱਚ ਅਸੀਂ ਸਾਰੇ ਬਿਰਾਜਮਾਨ ਹੁੰਦੇ, ਸੰਗਤ ਹੁੰਦੀ ਹੈ, ਕੋਈ ਵੀ ਹੈ, ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਇਹਨਾਂ ਗੱਲਾਂ ਦਾ ਜਿਹੜਾ ਹੈ ਉਹ ਖਾਸ ਕਰਕੇ ਗੌਰ ਰੱਖਿਆ ਜਾਵੇ। ਔਰ ਇਹ ਕਈ ਵਾਰ ਆਪ ਜੀ ਦੇ ਸਨਮੁੱਖ ਵੀ ਬੇਨਤੀ ਕਰਦੇ ਹਾਂ ਕਿ ਜੇ ਨਿੱਕੀ ਨਿੱਕੀ ਗੱਲ ਤੋਂ ਆਪ ਜੀ ਵੀ ਨਾਲ ਸ਼ੁਰੂਆਤ ਕਰੋਗੇ ਤਾਂ ਸਾਡੇ ਧਰਮ ਬਾਰੇ ਜਾਂ ਸਾਡੇ ਰਿਲੀਜ਼ਨ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ, ਔਰ ਉਹਨਾਂ ਨੂੰ ਪਤਾ ਲੱਗੇਗਾ ਜੇ ਅੱਜ ਅਸੀਂ ਉਹ ਕੈਮਰੇ ਵਾਲੇ ਵੀਰ ਨੂੰ ਲਾਗੇ ਬੈਠਿਆਂ ਨੇ ਰੋਕਿਆ ਹੁੰਦਾ ਅਤੇ ਉਹਨੇ ਕੱਲ੍ਹ ਚਾਰ ਬੰਦਿਆਂ ਨੂੰ ਵੀ ਜਾ ਕੇ ਦੱਸਣਾ ਸੀ ਵੀ ਜਦੋਂ ਉਹਨਾਂ ਦੇ ਲੋਕ ਖੜ੍ਹੇ ਹੋ ਜਾਣ ਉਦੋਂ ਹਿੱਲਣਾ ਨਹੀਂ ਹੈ ਜਾਂ ਉੱਠਣਾ ਨਹੀਂ ਬੈਠਣਾ ਨਹੀਂ। ਗੌਰ ਕਰਿਆ ਕਰੋ, ਜ਼ਰੂਰ ਇਹ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਵੀ ਆਪ ਜੀ ਕਿਤੇ ਵੀ ਤੁਹਾਨੂੰ ਲੱਗੇ ਵੀ ਕਿਸੇ ਤਰ੍ਹਾਂ ਜਿਹੜਾ ਹੈ ਉਹ ਜਿਹੜਾ ਕਾਰਜ ਨਹੀਂ ਹੋਣਾ ਚਾਹੀਦਾ ਉਹ ਆਪ ਜੀ ਰੋਕ ਸਕਦੇ ਹੋ, ਸੰਗਤ ਨੂੰ ਵੀ ਅਧਿਕਾਰ ਹੈ। ਇਸ ਕਰਕੇ ਬੇਨਤੀ ਆਪ ਜੀ ਨੇ ਜ਼ਰੂਰ ਪ੍ਰਵਾਨ ਕਰਨੀ ਜੀ।

ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ ਤੇ ਕੱਲ ਨੂੰ ਤੇਰੇ ਪੁੱਤ ਤੈਨੂੰ ਧੱਕੇ ਮਾਰਨਗੇ। ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ। ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲਏ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ। ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ। ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਟੋਲਦਾ ਹੈ। ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ। ਕਦੋਂ ਖੁਸ਼ੀਆਂ ਆਉਣੀਆਂ ਨੇ? ਜਦੋਂ ਸੱਚਮੁੱਚ ਹੀ ਅੰਦਰੋਂ ਆਖੇਗਾ ਸਤਿਗੁਰੂ, ਮੇਰਾ ਮੁਜਮੇ

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ, ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ, ਸਾਡੀਆਂ ਨਜ਼ਰਾਂ ਵਿੱਚ ਫਰਕ ਹੈ। ਜੇ ਇਹ ਕੁਝ ਕਰਦੇ ਹਾਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ ਮਗਰ

ਤੇਰੇ ਘਰ ਦੇ ਅੱਗਿਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣੀ ਹੈ ਤੇ ਬਾਬਾ ਜੀ ਕਹਿੰਦੇ ਸਨ ਸਾਰੀ ਗਲੀ ਵਿੱਚ ਝਾੜੂ ਲਾ ਦੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅੱਜ ਇਸ ਦੇ ਮਾਲਕ ਨੇ ਲੰਘਣਾ, ਅੱਜ ਇਸ ਦੇ ਗੁਰੂ ਨੇ ਲੰਘਣਾ। ਐਵੇਂ ਉਪਰੋਂ ਉਪਰੋਂ ਆਖੀ ਜਾਂਦਾ ਹੈ ਵੀ ਸਾਰਾ ਕੁਝ ਤੇਰਾ ਹੈ। ਆ ਸੰਸਾਰ ਵਿੱਚ ਤੱਕੋ, ਘਰਾਂ ਵਿੱਚ ਕੋਈ ਸਮਾਗਮ ਹੈ ਨਾ, ਤੇ ਜਦੋਂ ਬਾਜ਼ਾਰ ਕੱਪੜੇ ਲੈਣ ਜਾਂਦੇ ਹਾਂ ਆਪਣੇ ਵਾਸਤੇ ਹਜ਼ਾਰਾਂ ਰੁਪਈਆਂ ਦੇ ਕੋਟ ਪੈਂਟ, ਤੇ ਗੁਰੂ ਵਾਸਤੇ ਇਹ ਦੁਕਾਨਦਾਰ ਨੂੰ ਕੀ ਆਖਦਾ ਹੈ ਵੀ ਕੋਈ 51 ਕੁ ਰੁਪਈਆਂ ਦਾ ਰੁਮਾਲਾ ਗੁਰੂ ਵਾਸਤੇ ਦੇ ਦੇ। ਓਏ ਗੁਰਸਿੱਖਾ, ਕੀ ਤੇਰੀ ਭਾਵਨਾ ਨੂੰ ਹੋਇਆ ਹੈ? ਜਿਹਨੇ ਤੈਨੂੰ ਸਾਰਾ ਕੁਝ ਦਿੱਤਾ

ਉਹਦੇ ਬਦਲੇ ਜਦੋਂ ਤੂੰ ਰੁਮਾਲਾ ਵਸਤਰ ਖਰੀਦਣੇ ਨੇ ਉਦੋਂ ਕਿਉਂ ਜੇਬ ਘੁੱਟਦਾ ਹੈ, ਉਦੋਂ ਕਿਉਂ ਸਰਫੇ ਤੇ ਉਤਰ ਆਇਆ। ਨਹੀਂ ਬਈ, ਦਿਲੋਂ ਆਖ ਮਨੋਂ ਆਖ ਸਤਿਗੁਰੂ, ਸਾਰਾ ਕੁਝ ਤੇਰਾ ਹੈ, ਮੇਰਾ ਇਸ ਵਿੱਚ